FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 5:58 ਤੇ 30 ਸਕਿੰਟ ਦਾ। ਅੱਜ ਦਿਨ ਐਤਵਾਰ 1948 ਦੇ ਵਿਸਾਖ ਮਹੀਨੇ ਦੀ 26 ਤਰੀਕ ਤੇ ਇਸਵੀ ਸਨ 2026 ਦੇ ਮਈ ਮਹੀਨੇ ਦੀ 17 ਤਰੀਕ ਹੈ। ਅੱਜ ਦੀ ਪ੍ਰਸਾਰਣ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ।

0: General of Foreign Trade, in a notification, said the import policy for silver, including silver plated with gold and platinum, are revised from free to restricted with immediate effect. Delhi government has taken a significant decision to reduce the value-added tax on aviation turbine fuel in the national capital from 25% to 7%. Delhi Chief Minister Rekha Gupta said that the decision has been taken in line with the Prime Minister Narendra Modi's emphasis on strengthening connectivity and economic activity, with the objective of providing relief to the aviation sector, promoting tourism and logistics activities. In badminton, Indian duo Satvik Sairaj Ranki Reddy and Chirag Shetty will face the Indonesian pair of Leo Roly Cornando and Daniel Martin in the men's doubles final of the Thailand Open in Bangkok today. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 6:10 ਦਾ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਦੇ ਪ੍ਰੋਗਰਾਮਾਂ ਦੀ। प्रोग्राम अमृत वेला 7 रहेगा। प्रोग्राम सजरी सवेर, जिस दे तहत तुसी सुनोगे सिलसिला पैगाम। 8 हिंदी विच खबरां दा बुलेटिन आकाशवाणी दे दिल्ली केंद्र तों, अते 8:15 अंग्रेजी विच खबरां दा बुलेटिन आकाशवाणी दे दिल्ली केंद्र तों।

8:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 8:40 ਤੋਂ 9 ਵਜੇ ਤੱਕ ਰਹੇਗਾ ਪ੍ਰੋਗਰਾਮ ਸਦਾ ਬਾਹਰ ਨਗਮੇ ਅਤੇ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਚਿੱਤਰਲੋਕ ਅਤੇ 9:30 ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ। ਦਸ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। 10:30 ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਅਤੇ 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 ਤੋਂ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰੋਗਰਾਮ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਦੀ ਸਭਾ ਵਿੱਚ 12:10 ਤੇ ਤੁਹਾਡੇ ਨਾਲ ਹੋਣਗੇ ਕਮਲਪ੍ਰੀਤ ਕੌਰ ਜੋ ਲੈ ਕੇ ਆਉਣਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। 12:30 ਰਹੇਗਾ ਪ੍ਰੋਗਰਾਮ ਘਰ ਪਰਿਵਾਰ ਸਿਲਸਿਲਾ ਪੈਣਾ ਦੀ ਪਸੰਦ। ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਸਿਲਸਿਲਾ ਮੇਰਾ ਪਿੰਡ ਜਿਸ ਦੇ ਵਿੱਚ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਭਾਗ ਦੂਜਾ ਮੇਜ਼ਬਾਨ ਹਨ ਕੁਲਵਿੰਦਰ ਚਾਨੀ ਅਤੇ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ। ਸ਼ਾਮ ਦੀ ਸਭਾ ਵਿੱਚ ਤੁਹਾਡੇ ਨਾਲ ਹੋਣਗੇ ਵਿਜੇ ਲਕਸ਼ਮੀ ਜੋ ਲੈ ਕੇ ਆਉਣਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 6:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਨੀ। ਸੱਤ ਵਜੇ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ ਅਤੇ 7

ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ, ਜਿਸ ਦੇ ਵਿੱਚ ਪਹਿਲਾ ਗੁਰਬਾਣੀ ਸ਼ਬਦ ਸਰਵਨ ਕਰਦੇ ਹਾਂ ਗਿਆਨੀ ਸੋਹਣ ਸਿੰਘ ਰਸੀਆ ਜੀ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ। ਸਮਾਂ ਹੋ ਰਿਹਾ 7:15 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਨਮਸਕਾਰ ਦੋਸਤੋ, ਉੱਠ ਜਾਓ ਹੁਣ ਤਾਂ। ਅਲਾਰਮ ਵੀ 3 ਵਾਰੀ ਵੱਜ ਕੇ ਹਾਰ ਮੰਨ ਗਿਆ, ਹੁਣ ਸਾਡੀ ਵਾਰੀ ਆ ਗਈ ਹੈ। ਚਾਹ ਦਾ ਕੱਪ ਫੜੋ ਤੇ ਮੂੰਹ ਤੇ ਮੁਸਕਾਨ ਲਿਆਓ, ਕਿਉਂਕਿ ਸਵੇਰ ਹੋ ਗਈ ਹੈ ਤੇ ਰੇਡੀਓ ਵੀ ਕਹਿ ਰਿਹਾ ਹੈ ਗੁੱਡ ਮਾਰਨਿੰਗ ਦੋਸਤੋ, ਤੇ ਟਿਊਨ ਕਰੋ ਆਕਾਸ਼ਵਾਣੀ।

0: FM ਬਠਿੰਡਾ। ਦੋਸਤੋ, ਹਰ ਨਵੀਂ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਕੱਲ ਦੀਆਂ ਗੱਲਾਂ ਨੂੰ ਪਿੱਛੇ ਛੱਡੋ ਤੇ ਅੱਜ ਦੀ ਸ਼ੁਰੂਆਤ ਪੂਰੇ ਹੌਸਲੇ ਨਾਲ ਕਰੋ। ਯਾਦ ਰੱਖੋ, ਛੋਟੇ ਕਦਮ ਹੀ ਵੱਡੀਆਂ ਮੰਜ਼ਿਲਾਂ ਤੱਕ ਲੈ ਕੇ ਜਾਂਦੇ ਹਨ। ਜੇ ਸੋਚ ਚੰਗੀ ਹੋਵੇ ਤੇ ਮਿਹਨਤ ਸੱਚੀ ਹੋਵੇ ਤਾਂ ਕਿਸਮਤ ਵੀ ਇੱਕ ਦਿਨ ਦਰਵਾਜ਼ਾ ਜ਼ਰੂਰ ਖੜਕਾਉਂਦੀ ਹੈ। ਮੁਸਕਰਾਉਂਦੇ ਰਹੋ, ਅੱਗੇ ਵੱਧਦੇ ਰਹੋ ਤੇ ਆਪਣੇ ਸੁਪਨਿਆਂ ਤੇ ਵਿਸ਼ਵਾਸ ਕਦੇ ਨਾ ਛੱਡੋ। ਮੈਂ ਰਮਨਦੀਪ ਕੌਰ ਸਵਾਗਤ ਕਰਦੀ ਹਾਂ ਸਾਡੇ ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ। ਤੇ ਦੋਸਤੋ, ਅੱਜ ਐਤਵਾਰ ਨੂੰ ਅਸੀਂ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਲੈ ਕੇ ਆਉਂਦੇ ਹਾਂ ਸਿਲਸਿਲਾ ਪੈਗਾਮ। ਤੇ ਅੱਜ ਸਿਲਸਿਲਾ ਪੈਗਾਮ ਲੈ ਕੇ ਤੁਹਾਡੇ ਨਾਲ ਜੁੜਨਗੇ ਸੀਮਾ ਮਹਿਰਾ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਵੱਡੀ ਨੂੰ ਇਹ ਤੇਰੇ ਨਾਮ,
2: ਇੰਨੀ ਵੀ ਕੀ ਜਲਦੀ ਸੀ?
1: ਓਹੋ, ਅਤੇ ਛੋਟੀ ਇਹ ਤੇਰੇ ਨਾਮ, ਅਤੇ ਇਹ ਮੇਰੀ ਗੁੱਡੀ ਦੇ ਨਾਮ।
3: ਪਰ ਦਾਦੀ,
1: ਹਾਂ,
3: ਤੁਹਾਡੇ ਨਾਮ
4: ਸਭ ਕੁਝ, ਮੈਂ ਬੈਂਕ, ਲੋਕਰ ਅਤੇ ਫਿਕਸ ਡਿਪੋਜ਼ਿਟ ਸਭ ਵਿੱਚ ਇਸ ਨੂੰ ਹੀ ਨੋਮੀਨੀ ਬਣਾਇਆ ਹੈ। ਕੱਲ ਜਦ ਮੈਂ ਨਾ ਰਹਾ ਤਦ ਪੈਸੇ ਕਢਵਾਉਣ ਵਿੱਚ ਇਹਨਾਂ ਨੂੰ ਆਸਾਨੀ ਹੋਵੇਗੀ।
1: ਛੁਪ ਛੁਪ ਬੋਲੋ, ਕੀ ਇਹ ਵੀ
4: RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਪੇਸ਼ ਹੈ ਸਭ का फेवरेट
7: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
8: पता है, न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान।
9: हाँ बिल्कुल, टेलीलॉ और न्याय बंधु सेवाओं का हो गया है एकीकरण।
8: अब चाहे टेलीलॉ के माध्यम से मुफ्त कानूनी सलाह लेनी हो
9: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो,
8: अब दोनों एक ही ऐप पर उपलब्ध। डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSE सेंटर से संपर्क करें। न्याय विभाग भारत सरकार द्वारा जनहित में जारी।
6: पेश है सबका फेवरेट
7: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
10: दिल की हसरतों को आराम मिल जाए, दिल की हसरतों को आराम मिल जाए, घर तेरे आने का कोई पैगाम मिल जाए। जी हाँ, सीमा मेहरा मैं लेके हाजिर हो चुकी हाँ, थोड़ा अपना पैगाम ते थोड़े पैगाम आज दे प्रोग्राम दे विच मैं शामिल करांगी। ते मेरे वालों सारे श्रोतियां नूं प्यार भरी नमस्कार, आदाब, सत श्री अकाल। ਸਰੋਤੇ, ਤੁਸੀਂ ਭੇਜ ਦਿਓ ਆਪਣੇ ਪੈਗਾਮ 7773-73-146 ਤੇ ਨਾਲ ਹੀ ਨਾਲ ਤੁਸੀਂ ਖਤਾਂ ਰਾਹੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਭੇਜ ਕੇ ਖਤ ਖਤ ਭੇਜਣ ਲਈ ਪਤਾ ਹੈ ਜੀ, ਪ੍ਰੋਗਰਾਮ ਪੈਗਾਮ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ, ਪਿੰਨ ਕੋਡ ਹੈ ਜੀ 151001। ਸੋ ਜੀ, ਬਹੁਤ ਸਾਰੇ ਮੈਸੇਜ, ਬਹੁਤ ਸਾਰੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚ ਚੁੱਕੇ ਨੇ ਤੇ ਮੈਂ ਕਰਾਂਗੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹਿਆਂ ਨੂੰ ਸ਼ਾਮਿਲ ਤੇ ਨਾਲ ਹੀ ਨਾਲ ਗੀਤ ਸੰਗੀਤ ਨਾਲ ਤੁਹਾਡਾ ਮਨੋਰੰਜਨ ਵੀ ਕਰਾਂਗੀ। ਤੇ ਲਓ ਜੀ, ਫਿਰ ਦੇਰ ਕਿਸ ਗੱਲ ਦੀ? ਕਹਿੰਦੇ ਆਕਾਸ਼, ਹਮਾਰੀ ਕਿਸਮਤ ਮੇ ਐਸੀ ਵੀ ਕੋਈ ਸ਼ਾਮ ਆ ਜਾਏ, ਏਕ ਚਾਂਦ ਫਲਕ ਪਰ ਨਿਕਲਾ ਹੋ ਔਰ ਏਕ ਛੱਤ ਪਰ ਆ ਜਾਏ।

0: ਪ੍ਰੋਗਰਾਮ ਦੇ ਵਿਚ ਪਹਿਲਾ ਪੈਗਾਮ ਸ਼ਾਮਿਲ ਕਰਨ ਜਾ ਰਹੇ ਹਾਂ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਪੁੱਚੋ ਮੰਡੀ ਤੋਂ ਮਿਸਤਰੀ ਗੁਰਤੇਜ ਕਮਾਲੂ ਅਵਤਾਰ ਸਿੰਘ ਘੁਮਿਆਰਾ ਖੇੜਾ ਤੋਂ ਇਹ ਲਿਖਦੇ ਨੇ ਕਹਿੰਦੇ ਚੱਲ ਛੱਡ ਮਨਾ ਤੂੰ ਅੜੀਆਂ ਚੱਲ ਛੱਡ ਮਨਾ ਤੂੰ ਅੜੀਆਂ ਇਹ ਜੀਵਨ ਹੈ ਦੋ ਘੜੀਆਂ ਜਾਣਾ ਇੱਕ ਦਿਨ ਹੈ ਤੂੰ ਮੜੀਆਂ ਉੱਠ ਚੇਤੇ ਕਰ ਕਰਤਾਰ ਨੂੰ ਤੂੰ ਸਿਮਰ ਸੱਚੀ ਸਰਕਾਰ ਨੂੰ ਬਿਲਕੁਲ ਜੀ ਸਾਨੂੰ ਅੜੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਦੇਖੋ ਜ਼ਿੰਦਗੀ ਬਹੁਤ ਥੋੜੀ ਹੈ ਤੇ ਜੇਕਰ ਅਸੀਂ ਅੜੀਆਂ ਕਰਾਂਗੇ ਤੇ ਫਿਰ ਜ਼ਿੰਦਗੀ ਕਿੱਦਾਂ ਕੱਟੇਗੀ ਸੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਦੇ ਲਈ ਅਗਲਾ ਪੈਗਾਮ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਤੇ ਗੀਤਾ ਗਾਂਵ ਨਥਾਣਾ ਬਠਿੰਡਾ ਤੋਂ ਕਹਿੰਦੇ ਮਨ ਕੀ ਗਹਿਰਾਈ ਲਿਖੂ ਤੋ ਸ਼ਬਦ ਰੂਠ ਜਾਤੇ ਹੈ ਮਨ ਕੀ ਗਹਿਰਾਈ ਲਿਖੂ ਤੋ ਸ਼ਬਦ ਰੂਠ ਜਾਤੇ ਹੈ ਔਰ ਸੱਚਾਈ ਕੋ ਲਿਖੂ ਤੋ ਆਪਣੇ ਰੂਠ ਜਾਤੇ ਹੈ ਜ਼ਿੰਦਗੀ ਕੋ ਸਮਝਾਨਾ ਬਹੁਤ ਮੁਸ਼ਕਿਲ ਹੈ ਜਨਾਬ ਜ਼ਿੰਦਗੀ ਕੋ ਸਮਝਾਨਾ ਬਹੁਤ ਮੁਸ਼ਕਿਲ ਹੈ ਜਨਾਬ ਯਹਾਂ ਸੱਚ ਬੋਲੋ ਤੋ ਆਪਣੇ ਹੀ ਪਰਾਏ ਲਗਨੇ ਲਗਤੇ ਹੈ ਜੀ ਬਿਲਕੁਲ ਏਦਾਂ ਹੀ ਹੈ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਅਸੀਂ ਸਭ ਨੂੰ ਕੌੜੇ ਲੱਗਦੇ ਹਾਂ ਪਰ ਦੇਖੋ ਜਿੱਥੇ ਸੱਚ ਬੋਲਣ ਦੀ ਲੋੜ ਹੈ ਤੇ ਸਾਨੂੰ ਸੱਚ ਵੀ ਬੋਲ ਦੇਣਾ ਚਾਹੀਦਾ ਹੈ ਤੇ ਜਿੱਥੇ ਅਸੀਂ ਰਿਸ਼ਤੇ ਬਚਾਉਣੇ ਨੇ ਉੱਥੇ ਫਿਰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰ ਲੈਣਾ ਚਾਹੀਦਾ ਹੈ ਸੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੈਗਾਮ ਭੇਜਣ ਦੇ ਲਈ ਮੱਟੂ ਪਰਿਵਾਰ ਪੈਗਾਮ ਭੇਜ ਰਿਹਾ ਹੈ ਆਪਣੀ ਰਚਨਾ ਦਾ ਸਿਰਨਾਵਾ ਇਹਨਾਂ ਨੇ ਦਿੱਤਾ ਹੈ ਮਾਂ ਕਹਿੰਦੇ ਪੈਰਾਂ ਦੇ ਵਿੱਚ ਜੰਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ ਗੋਦੀ ਦੇ ਵਿੱਚ ਮਮਤਾ ਵਸਦੀ ਦਮਨ ਵਿੱਚ ਫਿਜ਼ਾਵਾਂ ਜਿੰਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ ਮੱਟੂ ਪਰਿਵਾਰ ਨੇ ਸਾਡੇ ਤੱਕ ਪੈਗਾਮ ਪਹੁੰਚਾਇਆ ਬਲਾਕ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਨਾਲ ਇਹਨਾਂ ਦੇ ਦੋਸਤ ਨੇ ਜਗਜੀਤ ਮੱਟੂ ਰਣਜੀਤ ਕੌਰ ਮੱਟੂ ਜਿੰਮੀ ਵਿੱਕੀ ਤਪੂਰਾ ਮੱਲ ਕੀਰਤ ਸੰਧੂ ਪਿੰਕੀ ਸੋਨੂ ਇਹਨਾਂ ਦੀਆਂ ਬੇਟੀਆਂ ਨੇ ਸੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਜਿਸ ਰੋਤੇ ਅਗਲਾ ਪੈਗਾਮ ਸ਼ਾਮਿਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸੀਮੂ ਕਹਿੰਦੇ ਜੇਕਰ ਸੋਚ ਚੰਗੀ ਹੋਵੇ ਤਾਂ ਜੀਵਨ ਸੁੰਦਰ ਬਣ ਜਾਂਦਾ ਹੈ ਲਓ ਜੀ ਇਹਨਾਂ ਨੇ ਬਹੁਤ ਹੀ ਖੂਬਸੂਰਤ ਗੱਲ ਕਹਿ ਦਿੱਤੀ ਹੈ ਪ੍ਰੋਗਰਾਮ ਦੇ ਵਿਚ ਤੁਹਾਡਾ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ 70173 176 ਤੇ ਵਟਸਐਪ ਰਾਹੀਂ ਸਾਡੇ ਕੋਲ ਸੁਨੇਹਾ ਆਇਆ ਜੀ ਅਮਰਜੀਤ ਸਿੰਘ ਸਿੱਧੂ ਬਠਿੰਡਾ ਹੁਣਾਂ ਦਾ ਕਹਿੰਦੇ ਉਹ ਭਾਵੇਂ ਅੱਜ ਬੇਗਾਨੀ ਹੋਈ ਸੀ ਪਰ ਮੇਰੀ ਲਾਸ਼ ਦੇਖ ਕੇ ਰੋਈ ਸੀ ਬੜਾ ਚੁੱਪ ਕਰਾਇਆ ਸਖੀਆਂ ਨੇ ਉਹਦੇ ਜਾਂਦਾ ਨੀਰ ਨੈਣਾ ਚੋਈ ਸੀ ਚੁੱਪ ਕਰਕੇ ਬੈਠੀ ਰਹੀ ਕਿੰਨਾ ਚਿਰ ਦਿਲ ਵਿਚ ਬੈਠੀ ਦਰਦ ਲੁਕੋਈ ਸੀ ਲਾਂਬੂ ਨਿਕਲੇ ਸੀ ਜਦ ਸਿਵਿਆਂ ਚੋ ਉਹ ਜਾਂਦੀ ਮੁੱਖ ਹੰਝੂਆਂ ਦੇ ਨਾਲ ਧੋਈ ਸੀ ਬੇਕਦਰੇ ਦੋ ਜਿਸਮ ਇੱਕ ਜਾਨ ਬਣੇ ਅਸੀਂ ਉਹਦੀ ਰੂਹ ਮੇਰੇ ਜਿਸਮ ਵਿਚ ਪਰੋਈ ਸੀ ਬਿਨ ਤੇਰੇ ਤੋਂ ਕਹਿੰਦੀ ਮੈਂ ਨਹੀਂ ਰਹਿ ਸਕਦੀ ਇੱਕ ਮਿਕ ਨਾਲ ਮੇਰੇ ਅੱਜ ਉਹ ਹੋਈ ਸੀ ਸਾਰੀਆਂ ਅੱਖਾਂ ਦੇਖਣ ਬਸ ਉਸੇ ਨੂੰ ਉਹ ਮੇਰੇ ਖਿਆਲਾਂ ਦੇ ਵਿੱਚ ਖੋਈ ਸੀ ਅਮਰਜੀਤ ਸਿੰਘ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਪੈਗਾਮ ਕਰਨ ਦੇ ਲਈ ਪਿੰਡ ਮਿੱਡੂਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਕੁਮਾਰ ਕਮਲਾ ਦੇਵੀ ਰਾਮ ਪ੍ਰਤਾਪ ਜੋਤੀ ਸੁਮਨ ਤੇ ਮਨੀਸ਼ਾ ਕਹਿੰਦੇ ਉਹ ਬੰਦਾ ਸਰਪੰਚ ਕਦੇ ਨਹੀਂ ਬਣ ਸਕਦਾ ਜਿਸ ਨੂੰ ਚਾਰ ਬੰਦਿਆਂ ਵਿਚ ਲੱਗਦੀ ਸੰਗ ਹੋਵੇ ਉਸ ਚੋਰ ਦੀ ਚੋਰੀ ਹੈ ਫੜੀ ਜਾਂਦੀ ਜਿਸ ਚੋਰ ਨੂੰ ਬਾਰ ਬਾਰ ਛਿੜਦੀ ਖੰਘ ਹੋਵੇ ਉਹ ਗੰਜੇ ਬੰਦੇ ਨੂੰ ਵੀ ਕੰਘਾ ਵੇਚ ਦੇਵੇ ਜਿਸ ਵੇਚਣ ਵਾਲੇ ਨੂੰ ਵੇਚਣ ਦਾ ਢੰਗ ਹੋਵੇ ਉਸ ਘਰ ਵਿਚੋਂ ਕਲੇਸ਼ ਕਦੇ ਨਹੀਂ ਮੁਕਦਾ ਜਿਸ ਘਰ ਵਿਚ ਪੈਂਦੀ ਕਾਣੀ ਵੰਡ ਹੋਵੇ ਸੋ ਜੀ ਬੜੀਆਂ ਸੋਹਣੀਆਂ ਗੱਲਾਂ ਇਹਨਾਂ ਨੇ ਆਪਣੇ ਪੈਗਾਮ ਦੇ ਵਿਚ ਲਿਖ ਭੇਜੀਆਂ ਨੇ ਬਹੁਤ ਹੀ ਸੋਹਣੇ ਸੋਹਣੇ ਵਿਚਾਰ ਸਾਡੇ ਸਰੋਤਿਆਂ ਨੇ ਸਾਡੇ ਤੱਕ ਪਹੁੰਚ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਦੇ ਲਈ ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ ਰਾਜਕੁਮਾਰ ਸੁਨੀਤਾ ਤੇ ਕੁਲਦੀਪ ਗਾਂਧੀ ਲਿਖਦੇ ਨੇ ਕਹਿੰਦੀ ਯਾਦੋ ਮੈਂ ਤੇਰੀ ਯਾਦ ਥੀ ਯਾਦੋ ਮੈਂ ਤੇਰੀ ਯਾਦ ਥੀ ਕਿਆ ਯਾਦ ਥਾ ਕੁਛ ਯਾਦ ਨਹੀਂ ਤੇਰੀ ਯਾਦ ਮੈਂ ਸਭ ਕੁਛ ਭੁੱਲ ਗਏ ਕਿਆ ਭੁੱਲ ਗਏ ਕੁਛ ਯਾਦ ਨਹੀਂ ਯਾਦ ਹੋ ਤੋ ਸਿਰਫ ਤੁਮ ਕਿਉਂ ਯਾਦ ਹੋ ਯੇ ਯਾਦ ਨਹੀਂ ਸਰੋਤਿਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਪੈਗਾਮ ਭੇਜਣ ਦੇ ਲਈ ਜਦੋਂ ਮੈਂ ਤੁਹਾਡਾ ਇਹ ਸ਼ੇਅਰ ਪਾੜੀ ਸੀ ਤਾਂ ਮੈਨੂੰ ਇੱਕ ਗੀਤ ਯਾਦ ਆ ਰਿਹਾ ਸੀ ਤੇ ਲਓ ਜੀ ਇਹ ਗੀਤ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦੀ ਹਾਂ ਸਾਰੇ ਸਰੋਤਿਆਂ ਦੇ ਲਈ ਇਹ ਗੀਤ
1: ਤੇਰੀ ਯਾਦ ਮੈਂ ਸਭ

ਰਾਮਜੀਤ ਖੰਗੂੜਾ ਜੀ ਬਠਿੰਡਾ ਤੋਂ ਪੈਗਾਮ ਕਰ ਰਹੇ ਨੇ। ਕਹਿੰਦੇ ਉਹ ਕਦੀ ਨੀ ਆਉਂਦੇ ਜਿਹੜੇ ਦਿਲਾਂ ਨੂੰ ਠੱਗ ਜਾਂਦੇ ਨੇ, ਉਹ ਕਦੀ ਨੀ ਆਉਂਦੇ ਜਿਹੜੇ ਦਿਲਾਂ ਨੂੰ ਠੱਗ ਜਾਂਦੇ ਨੇ। ਉਹਨਾਂ ਰੋਗਾਂ ਦਾ ਕੋਈ ਇਲਾਜ ਨਹੀਂ ਹੁੰਦਾ ਜਿਹੜੇ ਦਿਲਾਂ ਨੂੰ ਲੱਗ ਜਾਂਦੇ ਨੇ। ਜ਼ਖਮ ਤਾਂ ਲੱਖ ਠੀਕ ਹੋ ਜਾਂਦੇ ਪਰ ਦਾਗ ਤਾਂ ਪਿੱਛੇ ਛੱਡ ਜਾਂਦੇ ਨੇ। ਫਿਕਰ ਕਰੀ ਨਾ ਇਹ ਤਾਂ ਗੱਲ ਹੀ ਨਿੱਕੀ ਏ, ਫਿਕਰ ਕਰੀ ਨਾ ਇਹ ਤਾਂ ਗੱਲ ਹੀ ਨਿੱਕੀ ਏ, ਕਈ ਤਾਂ ਜਿਸਮਾਂ ਚੋਂ ਰੂਹ ਤੱਕ ਕੱਢ ਜਾਂਦੇ ਨੇ। ਤੁਹਾਡਾ ਵੀ ਤੈ ਦਿਲੋਂ ਧੰਨਵਾਦ ਜੀ। ਤੇ ਸਰੋਤਿਆਂ ਨੂੰ ਦੱਸ ਦਈਏ ਕਿ ਸਰੋਤਿਓ ਤੁਸੀਂ ਵੀ ਮੈਸੇਜ ਕਰ ਸਕਦੇ ਹੋ ਸਾਨੂੰ 7013 73 146 ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਪੈਗਾਮ ਜ਼ਰੂਰ ਸ਼ਾਮਿਲ ਕੀਤਾ ਜਾਵੇਗਾ। ਤੇ ਅਗਲਾ ਮੈਸੇਜ ਟੋਨੀ ਸ਼ਾਹ ਪੁਸ਼ਪਿੰਦਰਪਾਲ ਸਿੰਘ ਸਾਗਰ ਪੈਲੇਸ ਸਾਗਰ ਬੈਂਕਟ ਹਾਲ ਗੁਨਿਆਣਾ ਮੰਡੀ ਬਠਿੰਡਾ ਤੋਂ। ਕਹਿੰਦੇ ਪੈਸਾ ਵੀ ਕਿਆ ਮਸਤ ਚੀਜ਼ ਹੈ, ਬਚਪਨ ਮੇ ਮੰਗਣਾ ਪੜਤਾ ਹੈ, ਜਵਾਨੀ ਮੇ ਕਮਾਨਾ ਪੜਤਾ ਹੈ ਔਰ ਬੁਢਾਪੇ ਮੇ ਯਹੀ ਛੋੜ ਕਰ ਜਾਣਾ ਪੜਤਾ ਹੈ। ਸਾਡੇ ਜੀਵਨ ਦੇ ਵੱਖ ਵੱਖ ਪੜਾਅ ਨੇ ਤੇ ਹਰ ਪੜਾਅ ਦਾ ਇੱਕ ਆਪਣਾ ਮਹੱਤਵ ਹੈ। ਸੋ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦਾ। ਮਹੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਹਰਪਾਲ ਸਿੰਘ ਗਿੱਲ, ਅਮਨਜੋਤ ਗਿੱਲ, ਮੁਦਿਤ ਗਿੱਲ, ਸੁਖਦੇਵ ਗਿੱਲ, ਇਹਨਾਂ ਦਾ ਪੋਤਰਾ ਜੁਝਾਰ ਸਿੰਘ ਗਿੱਲ, ਸਾਡੇ ਪਿਆਰੇ ਪੱਕੇ ਸਰੋਤੇ ਪੰਛੀ ਮਿੱਠੂ ਤੋਤਾ ਬੰਸੋ ਤੋਤੀ ਬੰਤਾ ਸਿੰਘ ਤੇ ਜੈਕੀ ਚੈਨ ਜੀ, ਬਿਲਕੁਲ ਇਹ ਸਾਰੇ ਮਿਲ ਕੇ ਸਾਡੇ ਤੱਕ ਪੈਗਾਮ ਪਹੁੰਚਾ ਰਹੇ ਨੇ, ਮੈਸੇਜ ਪਹੁੰਚਾ ਰਹੇ ਨੇ, ਆਪਣੀ ਰਚਨਾ ਇਹਨਾਂ ਨੇ ਸਾਡੇ ਤੱਕ ਲਿਖ ਕੇ ਭੇਜੀ ਹੈ। ਕਹਿੰਦੇ ਦਿਲ ਦੇ ਦਰਦ ਨੂੰ ਦੁਨੀਆਂ ਤੋਂ ਹੁਣ ਅਸੀਂ ਛੁਪਾਉਣਾ ਸਿੱਖ ਲਿਆ, ਦਿਲ ਦੇ ਦਰਦ ਨੂੰ ਦੁਨੀਆਂ ਤੋਂ ਹੁਣ ਅਸੀਂ ਛੁਪਾਉਣਾ ਸਿੱਖ ਲਿਆ, ਪਹਿਲਾਂ ਅਸੀਂ ਚੁੱਪ ਚਾਪ ਸੀ ਰਹਿੰਦੇ, ਹੁਣ ਯਾਰੋ ਹੱਸਣਾ ਹਸਾਉਣਾ ਸਿੱਖ ਲਿਆ, ਕਿਸੇ ਨੂੰ ਕਿਉਂ ਦੱਸੀਏ ਆਪਣੇ ਟੁੱਟੇ ਦਿਲ ਦਾ ਹਾਲ, ਕਿਸੇ ਨੂੰ ਕਿਉਂ ਦੱਸੀਏ ਆਪਣੇ ਟੁੱਟੇ ਦਿਲ ਦਾ ਹਾਲ, ਹੁਣ ਦਰਦਾਂ ਨੂੰ ਵੀ ਚਿਹਰੇ ਤੋਂ ਛੁਪਾਉਣਾ ਸਿੱਖ ਲਿਆ, ਬੜੀ ਦੂਰ ਦੂਰ ਬਹਿੰਦੇ ਸੀ ਸਾਥੋਂ ਜੋ ਰੁੱਸ ਕੇ, ਅਸੀਂ ਹੁਣ ਰੁੱਸਿਆਂ ਨੂੰ ਵੀ ਯਾਰੋ ਮਨਾਉਣਾ ਸਿੱਖ ਲਿਆ, ਜ਼ਖਮ ਬੜੇ ਰਿਸਦੇ ਰਹੇ ਜੋ ਜਿਗਰ ਦੇ, ਗਿੱਲ ਨੇ ਹੁਣ ਉਹਨਾਂ ਜ਼ਖਮਾਂ ਤੇ ਵੀ ਮੱਲਮ ਯਾਰੋ ਲਗਾਉਣਾ ਸਿੱਖ ਲਿਆ ਹੈ। ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦਰਦ ਨੇ, ਦੁੱਖ ਨੇ, ਤੇ ਜੇਕਰ ਅਸੀਂ ਉਹਨਾਂ ਨੂੰ ਛੁਪਾਉਣਾ ਸਿੱਖ ਲਿਆ ਤਾਂ ਅਸੀਂ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣ ਸਕਦੇ ਹਾਂ। ਸੋ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਮੈਸੇਜ ਪਹੁੰਚਿਆ ਜੀ ਜੋਤ ਗੁਰਦੀਪ ਮੁਕੁਲ ਕੋਟਕਪੁਰਾ ਤੋਂ। ਕਹਿੰਦੇ ਕੱਚੇ ਕੋਠੇ ਖੁੱਲੇ ਵਿਹੜੇ, ਉਹ ਵੀ ਬੜੇ ਨਜ਼ਾਰੇ ਸੀ, ਦਿਲਾਂ ਵਿੱਚ ਨਾ ਖਾਰ ਕੋਈ ਨਾਲੋ ਨਾਲ ਚੁਬਾਰੇ ਸੀ, ਗੱਡੀਆਂ ਦੇ ਚਾਅ ਸੀ ਕਿਨੂੰ ਪਿੰਗਾਂ ਦੇ ਹੁਲਾਰੇ ਸੀ, ਕੱਚੇ ਕੋਠੇ ਖੁੱਲੇ ਵਿਹੜੇ ਉਹ ਵੀ ਬੜੇ ਨਜ਼ਾਰੇ ਸੀ, ਉਹ ਵੀ ਬੜੇ ਨਜ਼ਾਰੇ ਸੀ। ਬਿਲਕੁਲ ਜੀ, ਉਹ ਸਮਾਂ ਜਿਨ੍ਹਾਂ ਨੇ ਦੇਖਿਆ ਨਾ, ਤੇ ਫਿਰ ਉਹ ਸਮੇਂ ਨੂੰ ਅਸੀਂ ਅੱਜ ਬਹੁਤ ਮਿਸ ਕਰ ਰਹੇ ਹਾਂ। ਸਾਰੇ ਪਰਿਵਾਰ ਨੇ ਬੈਠ ਕੇ ਇਕੱਠਿਆਂ ਖਾਣਾ, ਫਿਰ ਛੱਤਾਂ ਦੇ ਉੱਪਰ ਮੰਜੇ ਡਾਹ ਕੇ ਰਾਤ ਨੂੰ ਸੋਣਾ ਤੇ ਤਾਰੇ ਗਿਣਨੇ ਤੇ ਦਿਲਾਂ ਦੇ ਵਿੱਚ ਪਿਆਰ ਹੋਣਾ। ਸੋ ਜੀ ਉਹਨਾਂ ਬੀਤੇ ਸਮੇਂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਸਾਡਾ ਮਨ ਜਿਹੜਾ ਉਹ ਭਰ ਆਉਂਦਾ। ਸੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ। ਬੂਟਾ ਬੋੜ ਵਾਲਾ ਪਿੰਡ ਕੋਟ ਬਖਤੂ ਤੋਂ ਇਹਨਾਂ ਦੇ

ਨਾਲ ਨੇ ਧੀਰ ਸਿੰਘ ਬੰਗੀ, ਇਹਨਾਂ ਨੇ ਰਚਨਾ ਲਿਖ ਕੇ ਸਾਡੇ ਨਾਲ ਸਾਂਝੀ ਕੀਤੀ ਹੈ। ਸਿਰਨਾਵਾਂ ਦਿੱਤਾ ਇਹਨਾਂ ਨੇ ਬਾਪੂ, ਬਾਪੂ ਤੂੰ ਆਉਣਾ ਨੀ ਮੁੜ ਕੇ, ਬੈਠੀਏ ਜਿਹਦੇ ਕੋਲ ਜੁੜ ਕੇ, ਭਾਂ ਭਾਂ ਕਰਦਾ ਵਿਹੜਾ ਤੇਰੇ ਹੁੰਦਿਆਂ ਸੀ ਹੱਸਦਾ, ਬਾਪੂ ਤੇਰਾ ਦੇਣ ਮੈਂ ਕਦੇ ਵੀ ਨੀ ਦੇ ਸਕਦਾ। ਬਚਪਨ ਦੇ ਵਿੱਚ ਮੈਨੂੰ ਬੜਾ ਲਾਡ ਲੜਾਇਆ ਤੂੰ, ਹਰ ਗੱਲ ਪੂਰੀ ਕੀਤੀ, ਮੱਥੇ ਵਟਣਾ ਪਾਇਆ ਤੂੰ, ਹਲ ਵਾਹੁੰਦਾ ਸੀ ਹੁੰਦਾ ਤੂੰ ਮੋਢਿਆਂ ਤੇ ਚੱਕਦਾ, ਬਾਪੂ ਤੇਰਾ ਦੇਣ ਕਦੇ ਵੀ ਮੈਂ ਨੀ ਦੇ ਸਕਦਾ। ਮਿੱਟੀ ਨਾਲ ਮਿੱਟੀ ਹੋ ਕੇ ਕੀਤੀ ਬਹੁਤ ਕਮਾਈ ਤੂੰ, ਸੁੱਖ ਵੇਲੇ ਹੁਣ ਸਾਥੋਂ ਪਾ ਗਿਆ ਜੁਦਾਈ ਤੂੰ, ਬਹੁਤ ਬਣੀ ਸੀ ਇਕੱਠ ਅਰਥੀ ਦੇ ਪਿੱਛੇ ਸੀ ਦੱਸਦਾ, ਬਾਪੂ ਤੇਰਾ ਦੇਣ ਕਦੇ ਮੈਂ ਨੀ ਦੇ ਸਕਦਾ। ਕੋਟ ਬਖਤੂ ਅੱਜ ਵੀ ਗੱਲਾਂ ਹੁੰਦੀਆਂ ਸੱਥਾਂ ਚ, ਸੁਣ ਸੁਣ ਤੇਰੀਆਂ ਗੱਲਾਂ ਅਥਰੂ ਆਉਂਦੇ ਅੱਖਾਂ ਚ, ਘਰ ਜਾ ਕੇ ਜਦ ਬੂਟਾ ਤੇਰੀ ਫੋਟੋ ਨੂੰ ਤੱਕਦਾ, ਬਾਪੂ ਤੇਰਾ ਦੇਣ ਕਦੇ ਮੈਂ ਨੀ ਦੇ ਸਕਦਾ। ਬਿਲਕੁਲ ਜੀ, ਅਸੀਂ ਮਾਂ ਪਿਓ ਦਾ ਦੇਣ ਕਦੇ ਵੀ ਨੀ ਦੇ ਸਕਦੇ, ਤੇ ਜਦੋਂ ਉਹ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਤੇ ਫਿਰ ਉਹਨਾਂ

ਦਾ ਦੇਣ ਕਦੇ ਵੀ ਮੈਂ ਨਹੀਂ ਦੇ ਸਕਦਾ। ਮਿੱਟੀ ਨਾਲ ਮਿੱਟੀ ਹੋ ਕੇ ਕੀਤੀ ਬਹੁਤ ਕਮਾਈ ਤੂੰ, ਸੁੱਖ ਵੇਲੇ ਹੁਣ ਸਾਥੋਂ ਪਾ ਗਿਆ ਜੁਦਾਈ ਤੂੰ। ਬਹੁਤ ਬਣੀ ਸੀ ਇਕੱਠ ਅਰਥੀ ਦੇ ਪਿੱਛੇ ਸੀ ਦੱਸਦਾ, ਬਾਪੂ ਤੇਰਾ ਦੇਣ ਕਦੇ ਮੈਂ ਨਹੀਂ ਦੇ ਸਕਦਾ। ਕੋਟ ਬਖਤੂ ਅੱਜ ਵੀ ਗੱਲਾਂ ਹੁੰਦੀਆਂ ਸੱਥਾਂ ਚ, ਸੁਣ ਸੁਣ ਤੇਰੀਆਂ ਗੱਲਾਂ ਅਥਰੂ ਆਉਂਦੇ ਅੱਖਾਂ ਚ, ਘਰ ਜਾ ਕੇ ਜਦ ਬੂਟਾ ਤੇਰੀ ਫੋਟੋ ਨੂੰ ਤੱਕਦਾ, ਬਾਪੂ ਤੇਰਾ ਦੇਣ ਕਦੇ ਮੈਂ ਨਹੀਂ ਦੇ ਸਕਦਾ। ਬਿਲਕੁਲ ਜੀ, ਅਸੀਂ ਮਾਂ ਪਿਓ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ, ਤੇ ਜਦੋਂ ਉਹ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਤੇ ਫਿਰ ਉਹਨਾਂ ਦੀ ਦਿੱਤੀਆਂ ਹੋਈਆਂ ਨਸੀਹਤਾਂ, ਉਹਨਾਂ ਦੀ ਕੀਤੀਆਂ ਹੋਈਆਂ ਗੱਲਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਨੇ। ਸੋ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ।

ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ, ਸੁਖਦੀਪ ਸਿੰਘ ਗਿੱਲ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ, ਤੇ ਇਹਨਾਂ ਨੇ ਗੱਲ ਕੀਤੀ ਹੈ ਜੀ ਮਾਂ ਧੀ ਦੇ ਪਿਆਰ ਦੀ। ਕਹਿੰਦੇ ਮੈਂ ਅੱਜ ਵੀ ਜੇ ਪੇਕੇ ਜਾ ਕੇ ਮਾਂ ਦੀ ਅਲਮਾਰੀ ਖੋਲ ਲਵਾਂ ਤੇ ਮਾਂ ਨੇ ਇਹੀ ਕਹਿਣਾ, ਲੈ ਜਾ ਧੀਏ ਜੋ ਤੈਨੂੰ ਪਸੰਦ ਏ, ਤਾਂ ਮੈਂ ਮਾਂ ਨੂੰ ਹਾਸੇ ਨਾਲ ਕਹਿਣਾ, ਮੈਨੂੰ ਤਾਂ ਮਾਂ ਤੂੰ ਪਸੰਦ ਏ, ਚੱਲੇਗੀ ਤੂੰ ਮੇਰੇ ਨਾਲ? ਮਾਂ ਨੇ ਜਦੀ ਅੱਖਾਂ ਭਰ ਲੈਣੀਆਂ ਤੇ ਕਹਿਣਾ, ਜੱਗ ਰੀਤੀਆਂ ਨਾ ਹੁੰਦੀਆਂ ਤਾਂ ਧੀਏ ਮੈਂ ਤੈਨੂੰ ਤੋੜਨਾ ਹੀ ਨਹੀਂ ਸੀ। ਮਾਂ ਧੀ ਦਾ ਰਿਸ਼ਤਾ ਇਹ ਬੜਾ ਹੀ ਅਨਮੋਲ ਰਿਸ਼ਤਾ ਹੈ ਇਸ ਦੁਨੀਆਂ ਦੇ ਉੱਪਰ। ਸੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ। ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਸੋ ਜੀ, ਇਹਨਾਂ ਨੇ ਇੱਕ ਰਚਨਾ ਸਾਡੇ ਨਾਲ ਸਾਂਝੀ ਕੀਤੀ ਹੈ, ਚੁੱਪ ਦੀ ਕਥਾ। ਕਹਿੰਦੇ, ਸੱਜਣ ਨੇ ਇੱਕ ਪੱਤਰ ਲਿਖਿਆ, ਮੇਰੇ ਦਿਲ ਨੂੰ ਪੱਥਰ ਲਿਖਿਆ, ਵੱਜਿਆ ਖੰਜਰ ਬਣ ਕੇ ਸੀਨੇ, ਕੱਲਾ ਕੱਲਾ ਅੱਖਰ ਲਿਖਿਆ, ਨਾਲ ਤੇਰੇ ਕੀ ਸ਼ਿਕਵਾ ਕਰਨਾ, ਤੂੰ ਜੋ ਲਿਖਿਆ ਬਿਹਤਰ ਲਿਖਿਆ, ਆਪਣੇ ਘਰ ਦੀਆਂ ਕੰਧਾਂ ਤੇ ਮੈਂ ਸ਼ਿਵ ਲਿਖਿਆ, ਪਾਤਰ ਲਿਖਿਆ, ਕੌਣ ਕਿਸੇ ਦੇ ਦਿਲ ਦੀ ਜਾਣੇ, ਕੀ ਕੁਝ ਬੰਦੇ ਅੰਦਰ ਲਿਖਿਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ। ਪ੍ਰੋਗਰਾਮ ਪੈਗਾਮ ਦੇ ਵਿੱਚ ਅਗਲੀ ਰਚਨਾ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਕਹਿੰਦੇ, ਵੀਰ ਜਿਉਂਦੇ ਰਹਿਣ, ਭੈਣਾਂ ਵਸਦੀਆਂ ਰਹਿਣ, ਬਾਪੂ ਤੰਦਰੁਸਤ ਰਹੇ, ਮਾਵਾਂ ਹੱਸਦੀਆਂ ਰਹਿਣ, ਚਾਹੇ ਮੇਰਾ ਆਪਾ ਮਿਟ ਜਾਵੇ, ਚੱਲ ਜਾਵਾਂ ਹਰ ਇੱਕ ਮਾਰ ਨੂੰ, ਰੱਬਾ ਸਦਾ ਹੀ ਵਸਦਾ ਰੱਖੀ ਮੇਰੇ ਸੋਹਣੇ ਪਰਿਵਾਰ ਨੂੰ। ਜੀ ਬਿਲਕੁਲ ਜੀ, ਘਰ ਦੇ ਵਿੱਚ ਤਬਾਕ ਹੋਵੇ, ਘਰ ਦੇ ਵਿੱਚ ਪਿਆਰ ਮੁਹੱਬਤ ਹੋਵੇ, ਸਾਰੇ ਜੀ ਰਲ ਮਿਲ ਕੇ ਬੈਠਦੇ ਹੋਣ, ਗੱਲਾਂ ਕਰਦੇ ਹੋਣ, ਤੇ ਉਹ ਘਰ ਸਵਰਗ ਹੀ ਹੁੰਦਾ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਫਾਲ, ਪ੍ਰਵੀਨ ਕਾਠਫਾਲ, ਹਨੀ ਕਾਠਫਾਲ, ਦੀਕਸ਼ਾ, ਜੰਨਤ, ਗੁਰਲੀਨ ਤੇ ਰੋਸ਼ਨ ਕਾਠਫਾਲ। ਕਹਿੰਦੇ, ਮਾਈ ਨੀ ਕਿਹੜਾ ਭੁੱਲੀ ਆ ਜੋ ਤੈਨੂੰ ਯਾਦ ਕਰਾਂ, ਅਗਲੇ ਜਨਮ ਵੀ ਤੇਰੀ ਧੀ ਹੋਵਾਂ, ਬਸ ਇਹੋ ਅਰਦਾਸ ਕਰਾਂ। ਇੱਕ ਖੂਬਸੂਰਤ ਪਰਿਵਾਰ ਹੋਵੇ, ਮਾਂ ਪਿਓ ਦਾ ਸਾਇਆ ਹੋਵੇ, ਭੈਣ ਭਰਾਵਾਂ ਦਾ ਪਿਆਰ ਹੋਵੇ, ਦੋਸਤਾਂ ਦਾ ਵੀ ਸਾਥ ਹੋਵੇ, ਤਾਂ ਮੈਨੂੰ ਲੱਗਦਾ ਕਿ ਜਿਸ ਇਨਸਾਨ ਕੋਲ ਇਹ ਸਾਰੇ ਰਿਸ਼ਤੇ ਨੇ, ਉਹ ਇਸ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ ਹੈ।

ਭੌਂਦੀ ਫਿਰਦੀ ਰਹਿੰਦੀ ਲੇਖਾਂ ਵਿਚ ਮੇਖਾਂ ਜੜਦੀ ਹੈ। ਖੁੱਲ ਕੇ ਪਿਆਰ ਦਾ ਇਜ਼ਹਾਰ ਕਰੇ ਨਾ ਰਹਿੰਦੀ ਵਿਚੇ ਵਿਚ ਕਿਉਂ ਕੜਦੀ ਹੈ। ਕਹਿੰਦੀ ਮੈਂ ਤੇਰੇ ਨਾਲ ਪਿਆਰ ਨਹੀਂ ਕਰਦੀ ਕਿਉਂ ਕਿਸੇ ਨਾਲ ਦੇਖ ਕੇ ਮੈਨੂੰ ਸੜਦੀ ਹੈ। ਮੇਰਾ ਮੇਰਾ ਮੈਨੂੰ ਹਰ ਵਾਰੀ ਕਹਿ ਕੇ ਕਿਉਂ ਸਖੀਆਂ ਦੇ ਨਾਲ ਲੜਦੀ ਹੈ। ਮੇਰੇ ਨਾਲ ਬੁਲਾਇਆ ਭਾਵੇਂ ਬੋਲੇ ਨਾ ਪਰ ਗੱਲ ਗੱਲ ਤੇ ਨਾਲ ਮੇਰੇ ਉਹ ਅੜਦੀ ਹੈ। ਜੀ ਬਿਲਕੁਲ, ਕੁਝ ਅਹਿਸਾਸ ਇਹੋ ਜਿਹੇ ਹੁੰਦੇ ਨੇ ਕਿ ਉਹ ਬਿਆਨ ਨਹੀਂ ਹੁੰਦੇ ਤੇ ਪਿਆਰ ਉਹਨਾਂ ਵਿੱਚੋਂ ਇੱਕ ਹੈ। ਕਿਸੇ ਨਾਲ ਹੁੰਦਾ ਤਾਂ ਉਸਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਬਿਆਨ ਹੋ ਜਾਂਦਾ। ਸੋ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ।

ਪੈਗਾਮ ਪਹੁੰਚਿਆ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ ਇਹਨਾਂ ਦੇ ਦੋਸਤ ਪਵਨ ਕੰਬੋਜ ਜੰਗੀਰ ਸਿੰਘ ਪਿੰਡ ਬੀਰਾਬਦੀ ਫਤਿਆਬਾਦ ਹਰਿਆਣਾ ਤੋਂ ਕਹਿੰਦੇ ਉਨਕੀ ਮੁਹੱਬਤ ਕਾ ਅਭੀ ਨਿਸ਼ਾਨ ਬਾਕੀ ਹੈ ਉਨਕੀ ਮੁਹੱਬਤ ਕਾ ਅਭੀ ਨਿਸ਼ਾਨ ਬਾਕੀ ਹੈ ਨਾਮ ਲਬ ਪਰ ਹੈ ਮਗਰ ਜਾਨ ਅਭੀ ਬਾਕੀ ਹੈ ਕਿਆ ਹੁਆ ਅਗਰ ਦੇਖ ਕਰ ਮੂੰਹ ਫੇਰ ਲੇਤੇ ਹੈ ਕਿਆ ਹੁਆ ਅਗਰ ਦੇਖ ਕਰ ਮੂੰਹ ਫੇਰ ਲੇਤੇ ਹੈ ਤਸੱਲੀ ਹੈ ਕਿ ਅਭੀ ਤੱਕ ਸ਼ਕਲ ਕੀ ਪਹਿਚਾਨ ਬਾਕੀ ਹੈ ਸਰੋਤਿਓ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿਚ ਪੈਗਾਮ ਕਰਨ ਦੇ ਲਈ ਤੇ ਅਗਲਾ ਪੈਗਾਮ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਦੇ ਆ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ ਭਿੰਦਰ ਕੌਰ ਤੱਗੜ ਕਮਲਪ੍ਰੀਤ ਸਿੰਘ ਤੱਗੜ ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ ਤੋਂ ਗੁਰਜੀਤ ਨੰਬਰਦਾਰ ਮਾਨਸਕਲਾ ਤੋਂ ਮਲਕੀਤ ਮਾਨਸਕਲਾ ਤੋਂ ਗੁਰਤੇਜ ਕੈਂਥ ਪਿੰਡ ਜਲੂਰ ਤੋਂ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੇ ਇਹਨਾਂ ਦਾ ਸਾਰਾ ਪਰਿਵਾਰ ਇਹ ਲਿਖਦੇ ਨੇ ਕਹਿੰਦੇ ਇਹ ਕੁੜੀਆਂ ਤਾਂ ਕੁੜੀਆਂ ਨੇ ਕੋਈ ਧੀ ਧਿਆਣੀ ਆਖੇ ਕੋਈ ਖਸਮਾਂ ਖਾਣੀ ਆਖੇ ਕੋਈ ਆਖੇ ਇਹ ਕੁੰਜਾਂ ਨੇ ਕੋਈ ਆਖੇ ਇਹ ਤਾਂ ਚਿੜੀਆਂ ਨੇ ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਵਿਚਾਰ ਵੀ ਸਾਡੇ ਨਾਲ ਲਿਖ ਕੇ ਸਾਂਝਾ ਕੀਤਾ ਕਹਿੰਦੇ ਸਮਾਂ ਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਨੇ ਅਕਸਰ ਸਮੇਂ ਤੇ ਸਮਝ ਨਹੀਂ ਹੁੰਦੀ ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ ਬਿਲਕੁਲ ਸਹੀ ਲਿਖਿਆ ਜੀ ਤੁਸੀਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ ਅੰਜੂ ਨਾਰੰਗ ਤੇ ਮੋਹਿਤ ਨਾਰੰਗ ਹੁਣਾ ਦਾ ਇੱਕ ਮੈਸੇਜ ਪਹੁੰਚਿਆ ਜੀ ਕਹਿੰਦੇ ਅੰਦਾਜੇ ਸੇ ਨਾ ਨਾਪੀਏ ਕਿਸੀ ਕੀ ਹਸਤੀ ਕੋ ਠਹਿਰੇ ਹੋਏ ਦਰਿਆ ਅਕਸਰ ਗਹਿਰੇ ਹੋਤੇ ਹੈ ਅੱਗੇ ਲਿਖਦੇ ਨੇ ਵਹਿ ਕਹਿਤੇ ਹੈ ਕਿ

ਸਰੋਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੈਗਾਮ ਤੇ ਪੈਗਾਮ ਦੇ ਵਿੱਚ ਸਾਡੇ ਕੋਲ ਲਗਾਤਾਰ ਸਾਡੇ ਸਰੋਤਿਆਂ ਦੀ ਮੈਸੇਜ ਪਹੁੰਚ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਰਹੇ ਹਾਂ। ਪੈਗਾਮ ਪਹੁੰਚਿਆ ਜੀ ਸਾਡੇ ਕੋਲ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ, ਲਵਦੀਪ ਸਿੰਘ ਜੱਸਲ, ਜੋਗਿੰਦਰ ਸਿੰਘ, ਅਰਪਣ ਸਿੰਘ ਜੱਸਲ, ਅਜਮੇਰ ਸਿੰਘ ਤੇ ਰਵੀ ਪੁਰਬਾ। ਇਹ ਲਿਖਦੇ ਨੇ, ਕਹਿੰਦੇ ਮੈਨੂੰ ਇੱਕ ਤੂੰ ਪਸੰਦ ਹੈ, ਦੂਜੀ ਤੇਰੀ ਰੂਹ ਪਸੰਦ ਹੈ, ਮੈਨੂੰ ਤੇਰਾ ਇੱਕ ਹੱਸਣਾ ਪਸੰਦ ਹੈ, ਦੂਜਾ ਤੇਰਾ ਜਚਣਾ ਪਸੰਦ ਹੈ, ਮੈਨੂੰ ਇੱਕ ਤੇਰਾ ਤੱਕਣਾ ਪਸੰਦ ਹੈ, ਦੂਜਾ ਤੇਰਾ ਨਖਰਾ ਪਸੰਦ ਹੈ, ਮੈਨੂੰ ਇੱਕ ਤੇਰਾ ਮੇਰਾ ਨਾਂ ਲੈਣਾ ਪਸੰਦ ਹੈ, ਦੂਜਾ ਤੇਰਾ ਮੇਰੀ ਹਰ ਗੱਲ ਉੱਤੇ ਹਾਂ ਕਹਿਣਾ ਪਸੰਦ ਹੈ। ਸੋ ਜੀ, ਇਹ ਦਿਲਾਂ ਦੇ ਰਿਸ਼ਤੇ ਹੁੰਦੇ ਨੇ, ਕਹਿੰਦੇ ਹੁੰਦੇ ਆ ਨਾ ਦਿਲਾਂ ਨੂੰ ਦਿਲਾਂ ਨਾਲ ਰਾਹ ਹੁੰਦੀ ਹੈ। ਜਿਸ ਇਨਸਾਨ ਨੂੰ ਅਸੀਂ ਪਸੰਦ ਕਰਦੇ ਹਾਂ, ਪਿਆਰ ਕਰਦੇ ਹਾਂ, ਸਾਨੂੰ ਉਸਦੀ ਹਰ ਇੱਕ ਅਦਾ ਪਸੰਦ ਹੁੰਦੀ ਹੈ। ਸੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ ਤੇ ਅਮਨਦੀਪ ਗਿੱਲ, ਬੁਰਜ ਸਿੱਧਵਾ ਤੋਂ ਸਰਬਜੋਤ ਸਿੱਧੂ, ਧੌਲਾ ਕਿੰਗਰਾ ਤੋਂ ਜਗਤਾਰ ਜੱਗਾ। ਇਹ ਕਹਿੰਦੇ ਨੇ, ਕਹਿੰਦੇ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਓ ਨਾ, ਨਾ ਰੋਲੋ ਇਸ ਜਵਾਨੀ ਨੂੰ, ਨਸ਼ਿਆਂ ਦੇ ਨੇੜੇ ਜਾਓ ਨਾ, ਭੰਗੜੇ ਪਾਓ ਜਸ਼ਨ ਮਨਾਓ, ਮਾਂ ਪਿਓ ਦਾ ਦਿਲ ਤੜਫਾਓ ਨਾ, ਪੰਜਾਬੀ ਵਿਰਸਾ ਪੰਜਾਬੀ ਮਾਂ ਬੋਲੀ FM ਬਠਿੰਡਾ ਨੂੰ ਦਿਲੋਂ ਭੁਲਾਓ ਨਾ। ਵਾਹ ਜੀ ਵਾਹ, ਕਿਆ ਬਾਤ ਹੈ। ਸੋ ਜੀ, ਬਿਲਕੁਲ, ਜ਼ਿੰਦਗੀ ਮਿਲੀ ਹੈ ਸਾਨੂੰ, ਇਸ ਜ਼ਿੰਦਗੀ ਨੂੰ ਹੱਸ ਖੇਡ ਕੇ ਅਸੀਂ ਬਿਤਾਉਣਾ, ਇੰਜੋਏ ਕਰਨਾ ਤੇ ਕਿਸੇ ਦਾ ਦਿਲ ਤਾਂ ਬਿਲਕੁਲ ਨਹੀਂ ਦਿਖਾਉਣਾ।

ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਇਹ ਲਿਖਦੇ ਨੇ, ਕਹਿੰਦੇ ਮਤ ਕਰ ਤਮੰਨਾ ਕਿਸੀ ਕੋ ਪਾਣੇ ਕੀ, ਮਤ ਕਰ ਤਮੰਨਾ ਕਿਸੀ ਕੋ ਪਾਣੇ ਕੀ, ਬੜੀ ਬੇਦਰਦ ਨਿਗਾਹੇ ਹੈ ਇਸ ਜ਼ਮਾਨੇ ਕੀ, ਤੂੰ ਖੁਦ ਕੋ ਬਣਾ ਕਾਬਿਲ ਇਸ ਕਦਰ ਕੀ, ਤਮੰਨਾ ਰੱਖੇ ਲੋਕ ਤੁਝੇ ਪਾਣੇ ਕੀ। ਸਾਨੂੰ ਆਪਣੇ ਆਪ ਤੇ ਫੋਕਸ ਕਰਨਾ ਚਾਹੀਦਾ, ਸਾਨੂੰ ਚੰਗੇ ਬਣ ਕੇ ਦੁਨੀਆਂ ਨੂੰ ਦਿਖਾਉਣਾ ਚਾਹੀਦਾ ਤੇ ਨਾ ਕਿ ਲੋਕਾਂ ਤੋਂ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਚੰਗੇ ਹੋਣ। ਸਾਨੂੰ ਆਪਣੇ ਆਪ ਨੂੰ ਇਸ ਕਾਬਿਲ ਬਣਾਉਣਾ ਚਾਹੀਦਾ ਕਿ ਲੋਕ ਤੁਹਾਡੇ ਤੋਂ ਇੰਸਪਾਇਰ ਹੋਣ, ਤੁਹਾਡੇ ਵਰਗਾ ਬਣਨਾ ਚਾਹੁਣ। ਸੋ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ।

ਪਿੰਨ ਕੋਟਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾਰਾਮ ਕੇਸਰੀ, ਰੋਸ਼ੀ ਘਾਰੂ, ਰੂਪ ਗੁਰਦਾਸ, ਅੰਬਰ ਧਾਲੀਵਾਲ ਕਾਲਾ ਹਲਵਾਈ, ਪ੍ਰਦੀਪ ਸ਼ਰਮਾ, ਲਵਰੀਤ ਸ਼ਰਮਾ। ਇਹ ਲਿਖਦੇ ਨੇ ਕਹਿੰਦੇ ਸਾਦਗੀ ਉਸਦੀ ਦੇ ਕਹਿਣੇ ਕੀ, ਉਸਦੇ ਅੱਗੇ ਇਹ ਗਹਿਣੇ ਕੀ, ਅੰਬਰ ਧਰਤੀ ਵੀ ਮੈਨੂੰ ਕੰਕਰ ਜਾਪੇ, ਮੇਰੇ ਸੋਹਣੇ ਮੂਹਰੇ ਇਹਨਾਂ ਦੇ ਮਾਇਨੇ ਕੀ। ਜੀ ਦੋਸਤੋ, ਬਿਲਕੁਲ, ਜਦੋਂ ਸਾਨੂੰ ਕੋਈ ਚੰਗਾ ਲੱਗਦਾ, ਸੋਹਣਾ ਲੱਗਦਾ, ਤੇ ਉਸ ਤੋਂ ਚੰਗਾ ਸਾਨੂੰ ਹੋਰ ਕੋਈ ਇਸ ਦੁਨੀਆਂ ਤੇ ਨਹੀਂ ਲੱਗਦਾ। ਸੋ ਜੀ ਸਰੋਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਸਰੋਤੇ, ਜਿੰਨੇ ਵੀ ਪੈਗਾਮ ਆਏ ਸੀ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰ ਦਿੱਤੇ ਹੈ। ਸੋ ਜੀ, ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਇੰਨੇ ਸਾਰੇ ਪੈਗਾਮ, ਇੰਨਾ ਪਿਆਰ ਭੇਜਣ ਦੇ ਲਈ। ਤੇ ਮੈਨੂੰ ਸੀਮਾ ਮਹਿਰਾ ਨੂੰ ਹੁਣ ਪ੍ਰੋਗਰਾਮ ਪੈਗਾਮ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ ਕਰਨਾ ਚਾਹਾਂਗੇ ਅਸੀਂ ਸਾਡੇ ਟੈਕਨੀਕਲ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਹੁਣ ਮੈਨੂੰ ਦਿਓ ਆਗਿਆ, ਨਮਸਕਾਰ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

ਉਸ ਤੋਂ ਬਾਅਦ ਤੁਹਾਡੇ ਤੋਂ ਪੁੱਛ ਸਕਦੇ ਨੇ ਕਿ ਪਰਿਵਾਰ ਦੇ ਵਿੱਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਕੀ ਹੈ। ਅਗਲਾ ਸਵਾਲ ਉਹਨਾਂ ਦਾ ਹੋਏਗਾ ਕਿ ਪਰਿਵਾਰ ਦੇ ਮੁਖੀ ਦਾ ਨਾਮ ਕੀ ਹੈ। ਪਰਿਵਾਰ ਦੇ ਮੁਖੀ ਦੇ ਲਿੰਗ ਬਾਰੇ ਵੀ ਉਹ ਤੁਹਾਡੇ ਤੋਂ ਪੁੱਛਣਗੇ ਕਿ ਜਿਹੜਾ ਮੁਖੀ ਹੈ ਉਹ ਪੁਰਸ਼ ਹੈ ਜਾਂ ਫਿਰ ਇਸਤਰੀ ਜਾਂ ਫਿਰ ਟਰਾਂਸਜੈਂਡਰ ਵਿਅਕਤੀ। ਉਸ ਤੋਂ ਬਾਅਦ ਉਹ ਤੁਹਾਡੀ ਜਾਤੀ ਬਾਰੇ ਵੀ ਪੁੱਛਣਗੇ। ਗਿਣਤੀਕਾਰ ਦਾ ਅਗਲਾ ਸਵਾਲ ਤੁਹਾਡੇ ਤੱਕ ਹੋਏਗਾ ਕਿ ਤੁਹਾਡੇ ਮਕਾਨ ਦੀ ਜਿਹੜੀ ਮਲਕੀਅਤ ਹੈ ਉਹ ਕਿਸ ਤਰ੍ਹਾਂ ਦੀ ਹੈ, ਮਤਲਬ ਕਿ ਉਹ ਜਿਹੜਾ ਮਕਾਨ ਹੈ ਉਹ ਤੁਹਾਡਾ ਆਪਣਾ ਹੈ ਜਾਂ ਕਿਰਾਏ 'ਤੇ ਹੈ ਜਾਂ ਫਿਰ ਜਿਹੜਾ ਤੁਹਾਡਾ ਘਰ ਹੈ ਉਹ ਕਿਤੇ ਹੋਰ ਹੈ ਅਤੇ ਤੁਸੀਂ ਇੱਥੇ ਕਿਰਾਏ 'ਤੇ ਰਹਿ ਰਹੇ ਹੋ। ਅਗਲਾ ਸਵਾਲ ਹੋਏਗਾ ਕਿ ਜਿਹੜਾ ਤੁਹਾਡਾ ਪਰਿਵਾਰ ਹੈ ਉਸਦੇ ਪੂਰੇ ਕਬਜ਼ੇ ਵਿੱਚ ਰਹਿਣ ਯੋਗ ਕਮਰਿਆਂ ਦੀ ਗਿਣਤੀ ਕਿੰਨੀ ਹੈ। ਉਸ ਤੋਂ ਬਾਅਦ ਪੁੱਛਣਗੇ ਕਿ ਪਰਿਵਾਰ ਵਿੱਚ ਵਿਆਹੇ ਜੋੜਿਆਂ ਦੀ ਗਿਣਤੀ ਕਿੰਨੀ ਹੈ। ਉਸ ਤੋਂ ਅਗਲਾ ਸਵਾਲ ਹੋਏਗਾ ਕਿ ਜਿਹੜਾ ਪਰਿਵਾਰ ਪਾਣੀ ਪੀਂਦਾ ਹੈ ਉਸਦਾ ਮੁੱਖ ਸਰੋਤ ਕੀ ਹੈ, ਯਾਨੀ ਕਿ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹ ਟੂਟੀ ਦਾ ਸੋਧੇ ਹੋਏ ਸਰੋਤ ਤੋਂ ਹੈ ਜਾਂ ਫਿਰ ਅਨਸੋਧੇ ਹੋਏ ਸਰੋਤ ਤੋਂ, ਯਾਨੀ ਖੂਹ ਤੋਂ ਲੈ ਰਹੇ ਹੋ ਪਾਣੀ, ਹੈਂਡ ਪੰਪ ਤੋਂ, ਟਿਊਬਵੈੱਲ ਤੋਂ, ਨਦੀ ਨਹਿਰ, ਮਤਲਬ ਜਿਹੜਾ ਤੁਸੀਂ ਪਾਣੀ ਵਰਤੋਂ ਕਰ ਰਹੇ ਹੋ ਉਹ ਪਾਣੀ ਦਾ ਸਰੋਤ ਕੀ ਹੈ। ਪੀਣ ਵਾਲੇ ਪਾਣੀ ਦੇ ਸਰੋਤ ਦੀ ਉਪਲਬਧਤਾ ਜੀ ਦੋਸਤੋ, ਇਹ ਹੋਏਗਾ ਅਗਲਾ ਸਵਾਲ, ਮਤਲਬ ਕਿ ਜਿਹੜਾ ਸਰੋਤ ਹੈ ਉਹ ਘਰ ਦੇ ਅੰਦਰ ਹੈ, ਘਰ ਦੇ ਨੇੜੇ ਹੈ ਜਾਂ ਫਿਰ ਦੂਰ ਹੈ। ਉਸ ਤੋਂ ਅਗਲਾ ਸਵਾਲ ਹੋਏਗਾ ਕਿ ਰੌਸ਼ਨੀ ਦਾ ਮੁੱਖ ਸਰੋਤ ਕਿਹੜਾ ਹੈ ਘਰ ਦੇ ਵਿੱਚ, ਮਤਲਬ ਬਿਜਲੀ ਹੈ, ਮਿੱਟੀ ਦਾ ਤੇਲ ਵਰਤਦੇ ਹੋ, ਸੂਰਜ ਦੀ ਊਰਜਾ ਜਾਂ ਫਿਰ ਕੋਈ ਹੋਰ ਪ੍ਰਬੰਧ ਹੈ ਰੌਸ਼ਨੀ ਦਾ। ਅਗਲਾ ਸਵਾਲ ਹੋਏਗਾ ਟੋਇਲਟ ਤੱਕ ਪਹੁੰਚ, ਮਤਲਬ ਕਿ ਜਿਹੜਾ ਪੂਰਾ ਪਰਿਵਾਰ ਹੈ ਉਹ ਟੋਇਲਟ ਜਿਹੜਾ ਵਰਤਦਾ ਹੈ ਉਹ ਸਿਰਫ ਪਰਿਵਾਰ ਲਈ ਹੈ ਜਾਂ ਫਿਰ ਕੋਈ ਪਬਲਿਕ ਲੈਟਰਿਨ ਦੀ ਵਰਤੋਂ ਕਰ ਰਿਹਾ ਹੈ। ਅਗਲਾ ਸਵਾਲ ਹੋਏਗਾ ਕਿ ਜਿਹੜਾ ਗੰਦਾ ਪਾਣੀ ਹੈ ਘਰ ਵਿੱਚੋਂ ਨਿਕਲ ਰਿਹਾ ਉਸਦਾ ਨਿਕਾਸ ਕਿਸ ਤਰ੍ਹਾਂ ਹੋ ਰਿਹਾ ਹੈ, ਬੰਦ ਨਾਲੀ ਹੈ, ਖੁੱਲ੍ਹੀ ਨਾਲੀ ਹੈ ਜਾਂ ਫਿਰ ਕੋਈ ਨਾਲੀ ਨਹੀਂ ਹੈ। ਅਗਲਾ ਸਵਾਲ ਜਿਹੜੇ ਗਿਣਤੀਕਾਰ ਤੁਹਾਡੇ ਤੋਂ ਪੁੱਛਣਗੇ ਉਹ ਹੋਏਗਾ ਕਿ ਅਹਾਤੇ ਅੰਦਰ ਨਹਾਉਣ ਲਈ ਸਹੂਲਤ ਦੀ ਕੀ ਉਪਲਬਧ ਹੈ, ਜੇ ਗੁਸਲਖਾਨਾ ਹੈਗਾ, ਜੇ ਗੁਸਲਖਾਨਾ ਹੈ ਤਾਂ ਫਿਰ ਉਹ ਬਿਨਾਂ ਛੱਤ ਤੋਂ ਹੈ ਜਾਂ ਫਿਰ ਛੱਤ ਤੋਂ ਹੈ, ਕਿ ਗੁਸਲਖਾਨਾ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਹੈ ਹੀ ਨਹੀਂ। ਅਗਲਾ ਸਵਾਲ ਹੋਏਗਾ ਰਸੋਈ ਦੇ ਨਾਲ ਸੰਬੰਧਿਤ, ਜਿਹੜਾ ਤੁਸੀਂ ਖਾਣਾ ਬਣਾਉਂਦੇ ਹੋ ਉਹ ਕਿਸ ਤਰ੍ਹਾਂ ਬਣਾਉਂਦੇ ਹੋ, ਐਲ ਪੀ ਜੀ ਦੀ ਮਦਦ ਨਾਲ, ਪੀ ਐਨ ਜੀ ਦੀ ਕਨੈਕਸ਼ਨ ਹੈ ਜਾਂ ਫਿਰ ਚੁੱਲ੍ਹੇ ਉੱਤੇ

ਨੀਦਰਲੈਂਡ ਨੂੰ ਭਾਰਤ ਦੇ ਮੁੱਖ ਯੂਰਪੀਅਨ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸਬੰਧ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਤੇ ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਆਧਾਰਿਤ ਨੇ। ਜਲ ਪ੍ਰਬੰਧਨ, ਸਿਹਤ ਸੰਭਾਲ ਤੇ ਸਿੱਖਿਆ ਵਰਗੇ ਖੇਤਰਾਂ 'ਚ ਸਹਿਯੋਗ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ, ਬਾਜ਼ਾਰ, ਅਰਥ ਵਿਵਸਥਾ ਤੇ ਜ਼ਿੰਮੇਵਾਰ ਵਿਵਹਾਰ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਹਿੱਸਾ ਨੇ। ਇਸੇ ਦੌਰਾਨ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਸ਼ਟਨ ਨੇ ਵੀ ਭਾਰਤ ਨਾਲ ਸਬੰਧਾਂ ਦੇ ਵਾਧੇ ਮਹੱਤਵ ਤੇ ਜ਼ੋਰ ਦਿੱਤਾ ਅਤੇ ਆਰਥਿਕ ਤੇ ਰਣਨੀਤਿਕ ਖੇਤਰਾਂ 'ਚ ਮਜ਼ਬੂਤ ਸਹਿਯੋਗ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨੀਦਰਲੈਂਡ 'ਚ ਆਪਣੀ ਫੇਰੀ ਦੇ ਦੂਜੇ ਦਿਨ ਕਈ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ। ਇਸ ਵਿੱਚ ਸਮੁਦਾਇਕ ਸੰਪਰਕ ਤੋਂ ਲੈ ਕੇ ਨੀਦਰਲੈਂਡ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਸ਼ਾਮਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਸੱਭਿਆਚਾਰਕ ਸਮਾਗਮ ਅਤੇ ਚੌਲ ਯੁੱਗ ਦੀਆਂ ਤਾਂਬੇ ਦੀਆਂ ਪਲੇਟਾਂ ਦੀ ਭਾਰਤ ਵਾਪਸੀ ਨਾਲ ਸੰਬੰਧਿਤ ਇਤਿਹਾਸਕ ਸਮਾਗਮ 'ਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਟਾਟਾ ਇਲੈਕਟ੍ਰੋਨਿਕਸ ਨੇ ਇੱਕ ਉੱਘੇ ਸੈਮੀਕੰਡਕਟਰ ਕੰਪਨੀ ASML ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਇਹ ਸਮਝੌਤਾ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰੇਗਾ। ਸਮਝੌਤੇ ਦੇ ਤਹਿਤ ASML ਗੁਜਰਾਤ ਦੇ ਢੋਲੇਰਾ 'ਚ ਟਾਟਾ ਇਲੈਕਟ੍ਰੋਨਿਕ ਸੈਮੀਕੰਡਕਟਰ ਨਿਰਮਾਣ ਕੇਂਦਰ ਦੀ ਸਥਾਪਨਾ ਅਤੇ ਨਿਰਮਾਣ 'ਚ ਸਹਿਯੋਗ ਕਰੇਗਾ। ਦੋਵਾਂ ਆਗੂਆਂ ਨੇ ਊਰਜਾ, ਸ਼ਿਪਿੰਗ, ਸਿਹਤ ਸੰਭਾਲ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਖੇਤਰਾਂ 'ਚ ਪ੍ਰਮੁੱਖ ਨੀਦਰਲੈਂਡ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੀ ਫੇਰੀ 17 ਮਹੱਤਵਪੂਰਨ ਰਣਨੀਤਿਕ ਪ੍ਰਾਪਤੀਆਂ ਨਾਲ ਸਮਾਪਤ ਹੋਈ। ਇਨ੍ਹਾਂ ਵਿੱਚ ਨਵਿਆਉਣਯੋਗ ਊਰਜਾ ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਗ੍ਰੀਨ ਹਾਈਡਰੋਜਨ ਕਾਰਜ ਯੋਜਨਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਖਣਿਜ ਸਹਿਯੋਗ, ਗੁਜਰਾਤ ਵਿੱਚ ਇੱਕ ਪ੍ਰੋਜੈਕਟ ਰਾਹੀਂ ਪਾਣੀ ਪ੍ਰਬੰਧਨ ਅਤੇ ਨੀਦਰਲੈਂਡ ਸਹਿਯੋਗ ਤ੍ਰਿਪੁਰਾ ਵਿੱਚ ਫੁੱਲਾਂ ਦੀ ਖੇਤੀ ਲਈ ਇੱਕ ਭਾਰਤ ਨੀਦਰਲੈਂਡ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਉਨ੍ਹਾਂ ਦਾ ਦੌਰਾ ਭਾਰਤ ਤੇ ਸਵੀਡਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਨਸ ਨਾਲ ਗੱਲਬਾਤ ਕਰਨਗੇ। ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਤਬਦੀਲੀ, AI, ਉਭਰ ਰਹੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ASI ਨੇ ਮੱਧ ਪ੍ਰਦੇਸ਼ ਦੇ ਥਾਰ ਜ਼ਿਲ੍ਹੇ ਵਿੱਚ ਸਥਿਤ ਪੂਜਸ਼ਾਲਾ ਕੰਪਲੈਕਸ ਵਿੱਚ ਹਿੰਦੂਆਂ ਨੂੰ ਪੂਜਾ ਅਤੇ ਹੋਰ ਰਸਮਾਂ ਲਈ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਨੇ ਪੂਜਸ਼ਾਲਾ ਨੂੰ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਐਲਾਨਿਆ ਸੀ। ASI ਦੇ ਹੁਕਮ ਦਾ ਹਵਾਲਾ ਦਿੰਦਿਆਂ ਇੱਕ ਅਧਿਕਾਰੀ ਨੇ ਕਿਹਾ ਕਿ ਹਿੰਦੂਆਂ ਨੂੰ ਉਨ੍ਹਾਂ ਦੀਆਂ ਪ੍ਰਾਚੀਨ ਰਵਾਇਤਾਂ ਦੇ ਮੁਤਾਬਕ ਪੂਜਾ ਅਤੇ ਅਧਿਐਨ ਲਈ ਕੰਪਲੈਕਸ 'ਚ ਬਿਨਾਂ ਕਿਸੇ ਪਾਬੰਦੀ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਆਰਡੀਨੈਂਸ 2026 ਜ਼ਰੀਏ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਗਿਣਤੀ 33 ਤੋਂ ਵਧਾ ਕੇ 37 ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਆਰਡੀਨੈਂਸ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਐਕਟ 1956 'ਚ ਸੋਧ ਕਰਦਾ ਹੈ। ਇਹ ਸੋਧ ਦੇ ਨਾਲ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ 38 ਹੋ ਗਈ ਹੈ। ਕੀਮਤੀ ਧਾਤਾਂ ਉੱਤੇ ਭਾਰੀ ਕਸਟਮ ਡਿਊਟੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਕਿ ਸੋਨਾ ਅਤੇ ਪਲੈਟੀਨਮ ਪਲੇਟਡ ਚਾਂਦੀ ਸਮੇਤ ਚਾਂਦੀ ਦੀ ਦਰਾਮਦ ਲਈ ਨੀਤੀ ਨੂੰ ਮੁਫ਼ਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਗਿਆ। ਬੁੱਧਵਾਰ ਨੂੰ ਸਰਕਾਰ ਨੇ ਕੀਮਤੀ ਧਾਤਾਂ ਦੇ ਦਰਾਮਦ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਪਾਬੰਦੀਸ਼ੁਦਾ ਸ਼੍ਰੇਣੀ 'ਚ ਆਉਣ ਵਾਲੀਆਂ ਚੀਜ਼ਾਂ ਦੀ ਦਰਾਮਦ ਲਈ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਮੁਤਾਬਕ ਹੈ। ਇਸ ਦਾ ਉਦੇਸ਼ ਹਵਾਬਾਜ਼ੀ ਖੇਤਰ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਸੈਰ ਸਪਾਟੇ ਤੇ ਵਸਤਾਂ ਦੀ ਢੋਆ ਢੁਆਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਆਇਤੀ ਦਰ ਸ਼ੁਰੂ ਵਿੱਚ 6 ਮਹੀਨਿਆਂ 'ਚ ਲਈ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਦਿੱਲੀ ਦੋਵਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਨਾਲ ਸਰਕਾਰ ਨੂੰ ਲਗਭਗ 985 ਕਰੋੜ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਇੱਕ ਰਾਸ਼ਟਰ ਇੱਕ ਚੋਣ ਬਿੱਲ ਤੇ ਸਾਂਝੀ ਸੰਸਦੀ ਕਮੇਟੀ ਨੇ ਕੱਲ੍ਹ ਬੰਗਲੁਰੂ ਵਿੱਚ ਰਾਜਨੀਤਿਕ ਪਾਰਟੀਆਂ, ਵਿਧਾਨਕ ਸੰਸਥਾਵਾਂ ਅਤੇ ਸਿਵਲ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ PP ਚੌਧਰੀ ਨੇ ਕਿਹਾ ਕਿ ਕਰਨਾਟਕ ਦੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ, ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਅਤੇ ਭਾਰਤੀ ਜਨਤਾ ਪਾਰਟੀ ਤੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ

0: ਆਪੋ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨਾਂ ਕਿਹਾ ਕਿ ਕਮੇਟੀ ਕਈ ਰਾਜਾਂ ਦੇ ਆਪਣੇ ਦੌਰਿਆਂ ਦੌਰਾਨ ਇਤਰਾਜ਼ ਤੇ ਸੁਝਾਅ ਇਕੱਤਰ ਕਰ ਰਹੀ ਹੈ ਸ਼ਾਮਲ ਚੁਣੌਤੀਆਂ ਬਾਰੇ। ਉਨਾਂ ਕਿਹਾ ਕਿ ਦੇਸ਼ ਭਰ ਵਿਚ ਇਕੋ ਸਮੇਂ ਚੋਣਾਂ ਕਰਵਾਉਣ ਲਈ ਕੁਝ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ ਪਵੇਗਾ ਤੇ ਇਨਾਂ ਮੁੱਦਿਆਂ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਅਵਿਸ਼ਵਾਸ ਪ੍ਰਸਤਾਵਾਂ ਤੇ ਰਾਸ਼ਟਰਪਤੀ ਸ਼ਾਸਨ ਰਾਹੀਂ ਹੱਲ ਕਰਨਾ ਪਵੇਗਾ। ਉਨਾਂ ਸਮਝਾਇਆ ਕਿ ਵਾਰ ਵਾਰ ਚੋਣਾਂ ਕਰਵਾਉਣਾ ਰਾਸ਼ਟਰੀ ਹਿੱਤ ਵਿਚ ਨਹੀਂ ਹੈ ਕਿਉਂਕਿ ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਤਾਂ ਵਿਕਾਸ ਕਾਰਜਾਂ ਤੇ ਆਰਥਿਕ ਗਤੀਵਿਧੀਆਂ ਵਿਚ ਵਿਘਨ ਪੈਂਦਾ ਏ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਤੋਂ ਇੱਕ ਹੋਰ ਮੁਲਜ਼ਮ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪੁਣੇ ਦੇ ਕਾਲਜ 'ਚ ਵਨਸਪਤੀ ਵਿਗਿਆਨ ਦੀ ਅਧਿਆਪਕ ਹੈ। CBI ਦੇ ਮੁਤਾਬਕ ਕੌਮੀ ਪ੍ਰੀਖਿਆ ਏਜੰਸੀ ਨੇ ਮਨੀਸ਼ਾ ਮੰਧਾਰੇ ਨੂੰ ਪ੍ਰੀਖਿਆ ਪ੍ਰਕਿਰਿਆ ਦੇ ਮਾਹਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ CBI ਨੇ 14 ਮਈ ਨੂੰ ਪੁਣੇ ਤੋਂ ਮਨੀਸ਼ਾ ਵਾਖਮਾਰੇ ਨੂੰ ਗ੍ਰਿਫਤਾਰ ਕੀਤਾ। ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਪੁਣੇ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿਚ ਜਾਂਚ ਲਈ ਦਿੱਲੀ ਲਿਆਂਦਾ ਗਿਆ। ਇਸ ਦੌਰਾਨ CBI ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੇਸ਼ ਭਰ ਵਿਚ 6 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ, ਅੰਡੇਮਾਨ ਟਾਪੂ ਤੇ ਪੂਰੇ ਨਿਕੋਬਾਰ ਟਾਪੂਆਂ ਦੇ ਕਈ ਹਿੱਸਿਆਂ ਚ ਅੱਗੇ ਵਧਿਆ। ਵਿਭਾਗ ਨੇ ਅਗਲੇ 2 ਦਿਨਾਂ ਲਈ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਸਮੇਤ ਹੋਰਨਾਂ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਵੀ ਕਈ ਥਾਵਾਂ ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਕਾਰਨ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਬੈਂਕਾਕ ਵਿਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦ ਡਬਲਜ਼ ਫਾਈਨਲ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਅੱਜ ਇੰਡੋਨੇਸ਼ੀਆ ਦੇ ਲਿਓਰੋਲੀ ਕਾਰਨੋਡੋ ਅਤੇ ਡੈਨੀਅਲ ਮਾਰਟਿਨ ਨਾਲ ਹੋਵੇਗਾ। ਉਧਰ IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਵਿਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਰਾਇਲ ਚੈਲੰਜਰਸ ਬੰਗਲੁਰੂ ਨਾਲ ਬਾਅਦ ਦੁਪਹਿਰ 3:30 ਅਤੇ ਇੱਕ ਹੋਰ ਮੈਚ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਵਿਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਰਟਸ਼ਾਲਾ 'ਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿਚ ਰੱਖਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ 8:40 ਤੇ 18 ਸਕਿੰਟ ਦਾ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਦਾਬਹਾਰ ਨਗਮੇ, ਜੋ ਆਧਾਰਿਤ ਹੁੰਦਾ ਹੈ 70, 80 ਤੇ 90 ਦੇ ਦਹਾਕੇ ਦੀਆਂ ਹਿੰਦੀ ਫਿਲਮਾਂ ਦੇ।

ਦੋਸਤੋ ਹੁਣ ਸੁਣਦੇ ਹਾਂ ਅਗਲਾ ਗੀਤ। ਫਿਲਮ ਹੈਗੀ ਹੈ ਬੇਟਾ, ਆਵਾਜ਼ ਅਨੁਰਾਧਾ ਪੌੜਵਾਲ ਅਤੇ ਨਾਲ ਉਹਨਾਂ ਦੇ ਉਦਿਤ ਨਾਰਾਇਣ।

0: ਵਾਰ 17 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਰਿਕਾਰਡ ਕੀਤਾ ਗਿਆ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
1: ਲਾਡਾ ਆਇਆ, ਆਮਾ ਆਇਆ, ਸਾਹਮਣੇ ਕਾਲਾ ਬਾਦਲ ਆਇਆ, ਪਾਣੀ ਲਾਇਆ, ਬਾਲਿਸ ਲਾਇਆ, ਖੂਬ ਟਮਾਟਰ ਦਲ ਬਲਸਾਇਆ, ਨਾਨਾ ਬੀਗਾ, ਤਾਤਾ ਬੀਗਾ, ਤਨਵੀ ਸਾਰਾ ਦਪਸਾਲਾ ਬੀਗਾ, ਵਾਦਾ ਵਧਾਇਆ, ਨਾਤਾ ਗਾਇਆ, ਸਾਹਮਣੇ ਖਿਲ ਘੁੰਮ ਆਇਆ।
2: ਜ਼ੋਰਦਾਰ ਤਾੜੀਆਂ ਬਈ।
0: ਇਸ ਪ੍ਰੋਗਰਾਮ ਦੇ ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ, ਮਿਤੀ 17 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਇਹ ਵਿਸ਼ੇਸ਼ ਅੰਕ।

ਜੀ ਦੋਸਤੋ, ਹੁਣ ਤੁਸੀਂ ਸੁਣ ਰਹੇ ਸੀ ਫਿਲਮ 20 ਸਾਲ ਬਾਅਦ ਵਿੱਚੋਂ ਹਕੀਤ ਆਵਾਜ਼ ਅਨੁਰਾਧਾ ਪੌੜਵਾਲ ਦੀ, ਤੇ ਆਓ ਹੁਣ ਸੁਣਦੇ ਹਾਂ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਇਹ ਗੀਤ, ਫਿਲਮ ਹੈ ਦਿਲ ਜਲੇ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 8:59 ਦਾ, ਠੀਕ 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਰਹੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ।

0: ਪਿਆਰੇ ਬੱਚਿਓ ਜੈ ਹਿੰਦ। ਜੀ ਸਰੋਤਿਓ, ਇਹਨਾਂ ਪਿਆਰੇ ਪਿਆਰੇ ਬੱਚਿਆਂ ਵੱਲੋਂ ਤੇ ਮੇਰੇ ਯਾਨੀ ਕਿ ਮਨਦੀਪ ਰਜੋਰਾ ਵੱਲੋਂ ਤੁਹਾਨੂੰ ਵੀ
1: ਜੈ ਹਿੰਦ।
0: ਸਰੋਤਿਓ, ਅੱਜ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਵੱਖ ਵੱਖ ਸਕੂਲਾਂ ਤੋਂ ਵੱਖ ਵੱਖ ਜਮਾਤਾਂ ਦੇ ਬੱਚੇ ਅੱਜ ਸਟੂਡੀਓ ਦੇ ਵਿੱਚ ਇਕੱਠੇ ਹੋਏ ਨੇ, ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ 'ਚ। ਇਹਨਾਂ ਛੋਟੇ ਛੋਟੇ ਤਾਰਿਆਂ ਨੇ, ਨਿੱਕੇ ਨਿੱਕੇ ਤਾਰਿਆਂ ਨੇ ਆਪਣੀਆਂ ਰਸ਼ਮਾਂ ਬਿਖੇਰਨੀਆਂ ਨੇ, ਤੇ ਸਭ ਤੋਂ ਪਹਿਲਾਂ ਇਹਨਾਂ ਸਾਰੇ ਬੱਚਿਆਂ ਦੇ ਅਸੀਂ ਨਾਂ ਜਾਣ ਲੈਂਦੇ ਹਾਂ। ਰਾਜੇ, ਤੁਹਾਡਾ ਕੀ ਨਾਂ ਹੈ?
2: ਫਤਿਹ ਪ੍ਰਤਾਪ ਸਿੰਘ।
0: ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ?
2: ਮੈਂ 6th ਡੈਫੋ ਦੇ ਵਿੱਚ ਪੜ੍ਹਦੀ।
3: ਨਿਮਰਤ ਕੌਰ, 5th ਮਾਰਚ।
4: ਮੇਰਾ ਨਾਮ ਜਸਕੀਰਤ ਸਿੰਘ ਹੈ, ਮੈਂ 10th ਕਲਾਸ 'ਚ ਪੜ੍ਹਦਾ।
5: ਜੀ, ਮੇਰਾ ਨਾਮ ਸੁਖਨਾਸ ਕੌਰ ਹੈ, ਮੈਂ 7th ਕਲਾਸ 'ਚ ਪੜ੍ਹਦੀ।
6: ਮੇਰਾ ਨਾਮ ਹਰਸੀਰਤ ਕੌਰ ਹੈ, ਮੈਂ 11th ਕਲਾਸ 'ਚ ਪੜ੍ਹਦੀ ਹਾਂ।
0: ਜੀ, ਸੋ ਸਾਡੇ ਕੋਲ ਛੋਟੇ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਦੇ ਬੱਚੇ ਜਿਹੜੇ ਹੈ ਇੱਥੇ ਪਹੁੰਚੇ ਨੇ, ਤੇ ਅੱਜ ਇਹ ਸਾਨੂੰ ਬਹੁਤ ਕੁਝ ਸੁਣਾਉਣਗੇ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਕਰਨਗੇ। ਬੱਚਿਓ, ਤਿਆਰ ਹੋ ਬਈ?
1: ਹਾਂਜੀ
0: ਜੀ। ਸੋ ਇਹਨਾਂ ਦਾ ਜੋਸ਼ ਤੇ ਜਜ਼ਬਾ ਜਿਹੜਾ ਹੈ ਉਹ ਦੇਖਦੇ ਹੀ ਬਣਦਾ। ਆਕਾਸ਼ਵਾਣੀ ਦੇ ਵਿੱਚ ਸਾਡੇ ਸਰੋਤੇ ਜਿਹੜੇ ਉਹ ਆਵਾਜ਼ ਸੁਣ ਰਹੇ ਨੇ, ਜੇ ਕਿਤੇ ਉਹ ਇਹਨਾਂ ਬੱਚਿਆਂ ਦਾ ਜੋਸ਼ ਸਟੂਡੀਓ 'ਚ ਆ ਕੇ ਦੇਖ ਸਕਦੇ ਹੁੰਦੇ ਤੇ ਨੈਲੇ ਤੇ ਦਿਲ ਹੋਣਾ ਸੀ, ਪਰ ਫਿਰ ਵੀ ਇਹ ਬੱਚੇ ਜੋ ਹੈ ਆਵਾਜ਼ ਰਾਹੀਂ ਹੀ ਬਹਿਜਾ ਬਹਿਜਾ ਅੱਜ ਕਰਵਾ ਦੇਣਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ। ਸਭ ਤੋਂ ਛੋਟਾ ਬੱਚਾ ਜਿਹੜਾ ਕਿ ਬਸੰਤੀ ਦਸਤਾਰ ਸਜਾ ਕੇ ਆਇਆ ਹੈ, ਇਸ ਦੇ ਨਾਲ ਗੱਲ ਕਰਦੇ ਹਾਂ। ਫਤਿਹ ਪ੍ਰਤਾਪ ਜੀ, ਫਤਿਹ ਪ੍ਰਤਾਪ ਸਾਡੇ ਨਾਲ ਹੈ ਇਹ ਛੋਟਾ ਜਿਹਾ ਬੱਚਾ। ਤੁਸੀਂ 6th ਕਲਾਸ 'ਚ ਪੜ੍ਹਦੇ ਹੋ?
2: ਹਾਂਜੀ
0: ਜੀ। ਤੇ ਤੁਹਾਡਾ ਵਿਸ਼ਾ ਪਸੰਦੀਦਾ ਕਿਹੜਾ ਹੈ?
2: ਮੇਰਾ ਸਬਜੈਕਟ ਫੇਵਰੇਟ ਹੈਗਾ ਪੰਜਾਬੀ।
0: ਜੀ, ਪੰਜਾਬੀ ਫੇਵਰੇਟ ਸਬਜੈਕਟ ਹੈ, ਪਰ ਕਿਉਂ?
2: ਬਿਕੋਜ਼ ਉਹ ਆਪਣੀ ਮਾਂ ਬੋਲੀ ਹੈ ਤੇ ਉਹਨੂੰ ਪੜ੍ਹਨਾ ਵੀ ਨਾਲ ਸੌਖਾ ਹੁੰਦਾ।
0: ਬਿਲਕੁਲ, ਕਿਉਂਕਿ ਉਹ ਸਾਨੂੰ ਸਾਡੀ ਮਾਂ ਨੇ ਸਿਖਾਈ ਹੁੰਦੀ ਹੈ ਨਾ, ਤੇ ਮਾਂ ਦੇ ਨਾਲ ਸਾਡਾ ਬੜਾ ਪਿਆਰ ਹੁੰਦਾ। ਮਾਂ ਜੋ ਸਾਨੂੰ ਸਿਖਾਉਂਦੀ ਹੈ ਨਾ, ਅਸੀਂ ਉਹ ਬੜੀ ਛੇਤੀ ਨਾਲ ਤੇ ਬੜੇ ਪਿਆਰ ਨਾਲ ਸਿੱਖ। ਤੁਹਾਡੇ ਮੰਮੀ ਕੀ ਕਰਦੇ ਆ? ਤੁਹਾਡੇ ਮਦਰ, ਤੁਹਾਡੇ ਫਾਦਰ ਤੇ ਪਰਿਵਾਰ ਦੇ ਵਿੱਚ ਘਰੇ ਹੋਰ ਕੌਣ ਕੌਣ ਹੈ ਸਾਨੂੰ ਦੱਸੋ।
2: ਮੇਰੇ ਪਰਿਵਾਰ ਦੇ ਵਿੱਚ ਮੇਰੇ ਨਾਨੀ ਹੈ, ਦਾਦੀ ਹੈ, ਤਾਊ ਹੈ, ਤਾਈ ਹੈ, ਤੇ ਮੇਰਾ ਇੱਕ ਭਰਾ ਹੈ ਪ੍ਰਭ, ਤੇ ਇਹ ਮੇਰੇ ਸਾਰੇ ਭਰਾ। ਨਿਮਰਤ ਭੈਣ ਹੈ ਮੇਰੀ, ਨਜਦੀ ਦੀ ਭੈਣ ਹੈ, ਸੀਰਤ ਦੀ ਭੈਣ ਹੈ, ਤੇ ਉਹ ਮੇਰਾ ਸਭ ਤੋਂ ਪੱਕਾ ਦੋਸਤ ਤੇ ਭਰਾ ਜੱਸੂ।
0: ਜੱਸੂ ਕੋਲੇ ਵੀ ਜਾਵਾਂਗੇ, ਤੇ ਹੋਰ ਅਸੀਂ ਤੁਹਾਡੇ ਮੰਮੀ ਪਾਪਾ ਦਾ ਨਾਂ ਤੇ ਉਹਨਾਂ ਦੇ ਕੰਮ ਬਾਰੇ ਵੀ ਜਾਣਨਾ ਚਾਹੁੰਦੇ ਹਾਂ।
2: ਮੇਰੇ ਮੰਮਾ ਰਾਈਟਰ ਵੀ ਹੈ ਤੇ ਸਕੂਲ ਦੇ ਵਿੱਚ ਪੜ੍ਹਾਉਂਦੇ ਵੀ ਹੈ, ਤੇ ਮੇਰੇ ਪਾਪਾ ਉਹ ਫਾਈਨਾਂਸ ਦੇ ਵਿੱਚ ਕੰਮ ਕਰਦੇ ਨੇ।
0: ਤੇ ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਰਚਨਾ ਇੱਕ ਸੁਣਾਂਗੇ, ਤੁਸੀਂ ਸਾਨੂੰ ਕੀ ਸੁਣਾਓਗੇ? ਸ਼ੁਰੂਆਤ ਤੁਹਾਡੇ ਤੋਂ ਕਰਾਂਗੇ, ਤੁਹਾਡੇ ਮੋਢੇ ਦੇ ਉੱਤੇ ਬੜੀ ਭਾਰੀ ਜ਼ਿੰਮੇਵਾਰੀ ਹੈ। ਕਿਹੜੀ ਰਚਨਾ ਦੇ ਨਾਲ ਸ਼ੁਰੂਆਤ ਕਰੋਗੇ ਇਸ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ?
2: ਮੈਂ

0: आई लव यू माँ, शुक्रिया।
1: बहुत अच्छे, जोरदार तालियां जी। सारे अनु आपां नू मम्मी अपनी मां बहुत प्यारी लगती है ना, लगती है ना बच्चों?
2: हाँ जी।
1: ते लेकिन मां दे नाल कदे कदे साड़ी लड़ाई भी हो जाती है ना, हुंदी है फते तुहाड़ी?
0: नहीं मेरी हुंदी नहीं, पर ऊं कई बार असि
1: कर लैने
0: आ, नहीं हासी खेड दे विच ऊं असि खेडते रहंदे।
1: अच्छा, हासी खेड विच कई बार फिर लड़ाई हो जाती है। ते तुसी ये दसो के तुहानू ਤੁਹਾਡੇ ਮਦਰ ਦੇ ਉੱਤੇ ਸਭ ਤੋਂ ਜ਼ਿਆਦਾ ਪਿਆਰ ਕਦੋਂ ਆਉਂਦਾ ਹੈ, ਕਿਹੜੇ ਵੇਲੇ? ਉਹ ਤੁਹਾਡੇ ਲਈ ਕੀ ਕੰਮ ਅਜਿਹਾ ਕਰਦੇ ਆ ਫਿਰ ਤੁਹਾਨੂੰ ਪਿਆਰ ਆਉਂਦਾ, ਬਹੁਤ ਪਿਆਰ ਆਉਂਦਾ, ਜੀ ਕਰਦਾ ਵੀ ਮਾਂ ਨੂੰ ਜਾ ਕੇ ਨਾ ਜੱਫੀ ਪਾ ਲਾਂ ਤੇ ਗਲੇ ਨਾਲ ਉਹਦੇ ਲਮਕ ਜਾ ਕੇ?
0: ਉਹ ਮੇਰੇ ਲਈ ਸਵੇਰ ਜਲਦੀ ਉੱਠਦੇ ਆ।
1: ਓ, ਇਹ ਉਦੋਂ ਪਿਆਰ ਆਉਂਦਾ। ਤੇ ਗੁੱਸਾ ਕਿਹੜੀ ਗੱਲ ਤੇ ਆਉਂਦਾ ਮੰਮੀ ਦੀ, ਕਿਹੜੀ ਗੱਲ ਨਹੀਂ ਪਸੰਦ ਆਉਂਦੀ?
0: ਕੋਈ ਨਹੀਂ, ਇਹ ਗੱਲ ਨਹੀਂ ਹੈਗੀ,
1: ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਨਹੀਂ ਪਸੰਦ ਆਉਂਦੀ। ਤੇ ਤੁਸੀਂ ਇਹ ਦੱਸੋ, ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਵੀ ਪੜ੍ਹੋ ਬੈਠ ਕੇ, ਤਾਂ ਇਹ ਇਹ ਕੰਮ ਤੁਹਾਨੂੰ ਘਰੇ ਪੜ੍ਹਾਉਣ ਵਾਲਾ ਕਰਦਾ ਕੌਣ ਹੈ, ਜਾਂ ਪੜ੍ਹਨ ਬਾਰੇ ਜ਼ਿਆਦਾ ਕਹਿੰਦਾ ਕੌਣ ਹੈ ਘਰੇ?
0: ਪਾਪਾ ਤੇ ਮੰਮਾ ਕਹਿੰਦੇ ਆ, ਜਾਂ ਫਿਰ ਮੈਂ ਸੈਲਫ ਸਟੱਡੀ ਕਰਦੇ ਆ, ਫਿਰ ਮੰਮਾ ਪਾਪਾ ਪੜ੍ਹਾਉਂਦੇ ਆ।
1: ਜੀ, ਮੰਮਾ ਤੇ ਪਾਪਾ ਦੋਨੋਂ ਹੀ ਪੜ੍ਹਾਉਂਦੇ ਆ, ਚਲੋ ਫਿਰ ਵਧੀਆ ਗੱਲ ਹੈ, ਫਿਰ ਉਹ ਦੋਨਾਂ ਦੇ ਉੱਤੇ ਜ਼ਿੰਮੇਵਾਰੀ ਹੈ। ਸਾਡੇ ਨਾਲ ਇੱਕ ਹੋਰ ਪਿਆਰਾ ਜਿਹਾ ਬੱਚਾ ਹੈ, ਇਹ ਬੇਟੀ ਤੁਹਾਡਾ ਕੀ ਨਾਂ ਹੈ?
3: ਮੇਰਾ ਨਾਮ ਹਰਸੀਰਤ ਕੌਰ ਹੈ।
1: ਹਰਸੀਰਤ, ਇਹ ਪਲੱਸ ਵਨ ਦੇ ਵਿੱਚ?
3: ਹਾਂਜੀ
1: ਜੀ। ਇਹ ਬੱਚੀ ਜਿਹੜੀ ਹੈ ਇਹਨੇ ਕੰਮ ਲੈ ਲਿਆ ਹੈ ਦਸਵੀਂ ਵਾਲਾ, ਤੇ ਕਿੰਨੇ ਨੰਬਰ ਆਏ ਸੀ ਦਸਵੀਂ?
3: ਮੇਰੇ 82% ਆਏ ਸੀ।
1: 82% ਆਏ ਸੀਗੇ, ਤੁਹਾਨੂੰ ਖੁਸ਼ੀ ਹੋਈ 82% ਹਾਸਲ ਕਰਕੇ? ਘੱਟ ਤਾਂ ਨਹੀਂ ਲੱਗੇ?
3: ਬਿਲਕੁਲ ਘੱਟ ਨਹੀਂ ਲੱਗੇ, ਮੈਨੂੰ ਬਹੁਤ ਖੁਸ਼ੀ ਹੋਈ 82% ਆ ਗਏ।
1: ਵਾਹ ਜੀ ਵਾਹ, ਇਹ ਖੁਸ਼ੀ ਜਿਹੜੀ ਗੱਲ ਦੀ ਹੈ ਨਾ, ਇਹ ਗੱਲ ਤੁਸੀਂ ਇੱਕ ਵਾਰੀ ਹੋਰ ਕਹਿ ਦਿਓ, ਜਿੰਨੇ ਚਹਿਕ ਕੇ ਆਖੀ ਹੈ ਇਹ ਉਨੀ ਦੱਸਣੀ ਬੱਚਿਆਂ ਨੂੰ ਜ਼ਰੂਰੀ ਹੈ, ਕਿਉਂਕਿ ਜੇਕਰ ਉਹਨਾਂ ਦੇ 95 ਤੋਂ ਉੱਤੇ ਨਾ ਆਉਣ ਤਾਂ ਉਦਾਸ ਹੋ ਜਾਂਦੇ ਆ। ਇੱਕ ਵਾਰੀ ਆਖਿਓ।
3: ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਮੇਰੇ 82% ਆ ਗਏ। ਬਿਲਕੁਲ ਦੁਖੀ ਨਹੀਂ ਹੋਣਾ ਚਾਹੀਦਾ ਜੇ ਨੰਬਰ ਘੱਟ ਵੀ ਆਉਂਦੇ ਆ, ਕੋਈ ਡਰ ਨਹੀਂ ਕਿਸੇ ਦਾ।
1: ਬਿਲਕੁਲ, ਤੇ ਦਸਵੀਂ ਦੇ ਵਿੱਚ ਤੁਸੀਂ ਵਧੀਆ ਨੰਬਰ ਲਏ, ਤੇ ਉਸ ਤੋਂ ਬਾਅਦ ਹੁਣ ਪਲੱਸ ਵਨ ਦੇ ਵਿੱਚ ਕਿਹੜੇ ਵਿਸ਼ੇ ਪੜ੍ਹ ਰਹੇ ਹੋ?
3: ਮੈਂ ਹੁਣ ਪਲੱਸ ਵਨ ਚ ਆਰਟਸ ਲਿੱਤੀ ਹੋਈ ਹੈ, ਮੇਰੇ ਕੋਲ ਪੋਲੀਟੀਕਲ ਸਾਇੰਸ ਹੈ, ਇੰਗਲਿਸ਼ ਲਿਟਰੇਚਰ ਹੈ ਤੇ ਮਿਊਜ਼ਿਕ ਤੇ ਸਾਈਕੋਲੋਜੀ ਹੈ।
1: ਜੀ, ਬਹੁਤ ਅੱਛੇ। ਇਹ ਸਬਜੈਕਟਾਂ ਚੋਂ ਤੁਸੀਂ ਕਿਹੜਾ ਤੁਸੀਂ ਆਪ ਚਾਹੁੰਦੇ ਸੀ ਵੀ ਮੈਂ ਪੜ੍ਹਾਂ, ਕਿਹੜੇ ਤੁਹਾਨੂੰ ਬਾਕੀਆਂ ਨੇ ਦੱਸੇ ਵੀ ਆਹ ਆਹ ਪੜ੍ਹ ਲਓ?
3: ਮੈਂ ਆਪਣਾ ਇੰਗਲਿਸ਼ ਲਿਟਰੇਚਰ, ਮਿਊਜ਼ਿਕ ਤੇ ਸਾਈਕੋਲੋਜੀ ਤਿੰਨੇ ਚਾਹੁੰਦੀ ਸੀ ਆਪ ਵੀ ਮੈਂ ਪੜ੍ਹਾਂ।
1: ਜੀ
3: ਹਾਂਜੀ।
1: ਤੇ ਬਾਕੀ ਇੱਕ ਕੰਪਲਸਰੀ ਸਬਜੈਕਟ ਹੋ ਗਿਆ ਤੇ ਇੱਕ ਤੁਸੀਂ ਨਾਲ ਰੱਖ ਲਿਆ ਹੋਣਾ। ਜੀ, ਬਹੁਤ ਅੱਛੇ। ਅੱਗੇ ਤੁਸੀਂ ਆਰਟਸ ਰੱਖੀ ਹੈ ਨਾ, ਕੁਛ ਸੋਚਿਆ ਹੋਊਗਾ ਜਾਂ ਪੇਰੈਂਟਸ ਨੇ ਟੀਚਰਸ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਐਂ ਕਰਾਂਗੇ ਤਾਂ ਐਂ ਹੋ ਜਾਊਗਾ ਅੱਗੇ ਚੱਲ ਕੇ, ਤੁਸੀਂ ਕੀ ਸਮਝਦੇ ਹੋ ਤੁਸੀਂ ਅੱਗੇ ਚੱਲ ਕੇ ਕੀ ਕਰਨਾ ਹੈ, ਕਿਉਂ ਆਰਟਸ ਰੱਖੀ ਹੈ?
3: ਮੇਰਾ ਮੇਨ ਮੋਟਿਵ ਆਰਟਸ ਦਾ ਮਿਊਜ਼ਿਕ ਸੀ, ਇਸ ਕਰਕੇ ਮੈਂ ਆਰਟਸ ਲਿੱਤੀ। ਹਲੇ ਮਤਲਬ ਮੈਂ ਮੇਨ ਇਹੀ ਸੋਚਿਆ ਵੀ ਹਲੇ ਪਹਿਲਾਂ ਮਿਊਜ਼ਿਕ ਚੰਗੀ ਤਰ੍ਹਾਂ ਸਿੱਖੀਏ, ਉਹ ਫਿਰ ਬੱਚ ਦੇਖ ਲਾਂਗੇ ਕੀ।
1: ਮਿਊਜ਼ਿਕ ਦੀ ਗੱਲ ਆ ਗਈ ਹੈ ਤਾਂ ਫਿਰ ਅਸੀਂ ਸੰਗੀਤ ਸੁਣੇ ਬਿਨਾ ਅਸੀਂ ਬਾਕੀ ਗੱਲਾਂ ਜਿਹੜੀਆਂ ਹੈ ਉਹ ਬਾਅਦ ਚ ਕਰਾਂਗੇ, ਸੰਗੀਤ ਸੁਣੇ ਬਿਨਾ ਹੁਣ ਅਸੀਂ ਨਹੀਂ ਰਹਿ ਸਕਦੇ। ਇਹ ਬੱਚਿਆਂ ਨੇ ਬਹੁਤ ਅੱਛੇ ਅੱਛੇ ਗੀਤ ਸੁਣਾਏ ਆ ਸਾਨੂੰ, ਹੁਣ ਤੁਹਾਡੇ ਤੇ ਜ਼ਿੰਮੇਵਾਰੀ ਆ ਗਈ ਹੈ, ਤੁਸੀਂ ਸਾਨੂੰ ਕੀ ਸੁਣਾਓਗੇ? ਤੁਸੀਂ ਤਾਂ ਮਿਊਜ਼ਿਕ ਸਬਜੈਕਟ ਪੜ੍ਹ ਵੀ ਰਹੇ ਹੋ।
3: ਹਾਂਜੀ, ਮੈਂ ਤੁਹਾਨੂੰ ਸੰਗੀਤ ਸੁਣਾਉਂਗੀ, ਗੀਤ ਇੱਕ ਸਜਦਾ ਕਰਾਂ ਮੈਂ ਦੂਜਾ ਰੱਬ।
1: ਜੀ,
3: ਦੌਰ ਸੀ ਜੁਦਾਈ ਵਾਲਾ ਚੱਲਦਾ, ਜਿੰਦ ਸੀ ਗਮਾਂ ਦੇ ਵਸ ਪੈ ਗਈ, ਐਸਾ ਮਸਤਾਨਾ ਯਾਰ ਮਿਲਿਆ, ਕਮੀ ਨਾ ਕੋਈ ਜ਼ਿੰਦਗੀ ਚ ਰਹਿ ਗਈ, ਐਸਾ ਮਸਤਾਨਾ ਯਾਰ ਮਿਲਿਆ, ਕਮੀ ਨਾ ਕੋਈ ਜ਼ਿੰਦਗੀ ਚ।

0: ਨੇੜੇ ਨਾ ਤੇੜੇ ਤੇ ਬਾਕੀ ਬੱਚੇ ਵੀ ਅਸੀਂ ਨਾਲ ਜਾਵਾਂਗੇ ਤੁਹਾਡੇ
1: ਜ਼ਰੂਰ ਜ਼ਰੂਰ
0: ਅਨਾ ਬੱਚਿਓ ਚੱਲਾਂਗੇ ਨਾਲ ਨਾ
2: ਹਾਂਜੀ
0: ਅਸੀਂ ਸੀਰਤ ਨੂੰ ਕੱਲਿਆਂ ਨਹੀਂ ਜਾਣ ਦੇਵਾਂਗੇ ਸੀਰਤ ਨੂੰ ਅਸੀਂ ਤਾਂ ਹੀ ਲਦਾਖ ਭੇਜਾਂਗੇ ਜੇ ਸਾਨੂੰ ਲੈ ਕੇ ਜਾਏਗੀ ਹੈ ਨਾ
2: ਹਾਂਜੀ
0: ਜੀ ਸੋ ਸੀਰਤ ਤੁਸੀਂ ਸਾਨੂੰ ਇਹ ਦੱਸੋ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਤੁਹਾਡੇ ਮੰਮੀ ਪਾਪਾ ਕੀ ਕਰਦੇ ਨੇ
1: ਸਾਡੀ ਜੁਆਇੰਟ ਫੈਮਿਲੀ ਅਸੀਂ ਮਤਲਬ ਸਾਰੇ ਇਕੱਠੇ ਰਹਿੰਦੇ ਹਾਂ ਮੰਮਾ ਦੀ ਫੈਮਿਲੀ ਵੀ ਪਾਪਾ ਦੀ ਫੈਮਿਲੀ ਵੀ ਐਂਡ ਅਸੀਂ ਮੇਰੇ ਮੰਮਾ ਦਾ ਨਾਮ ਗੁਰਪ੍ਰੀਤ ਕੌਰ ਹੈ ਉਹ ਹਾਊਸ ਵਾਈਫ ਨੇ ਮੇਰੇ ਪਾਪਾ ਦਾ ਨਾਮ ਕੇਵਲ ਸਿੰਘ ਹੈ ਉਹ ਡੀਜ਼ਲ ਮਕੈਨਿਕ ਨੇ ਉਹ ਅਫਰੀਕਾ ਚ ਨੇ ਇਸ ਟਾਈਮ
0: ਤੇ ਉਹ ਕਿੰਨੇ ਕੁ ਸਮੇਂ ਬਾਅਦ ਫਿਰ ਬਾਹਰੋਂ ਆਉਂਦੇ ਆ
1: ਲਗਭਗ 2 ਸਾਲ ਬੱਚੋ ਬਾਹਰੋਂ ਆਉਂਦੇ ਆ
0: ਤੇ ਤੁਸੀਂ ਕੋਈ ਡਿਮਾਂਡ ਕਰਦੇ ਹੋ ਵੀ ਸਾਡੇ ਲਈ ਆਹ ਲੈ ਕੇ ਆਇਓ ਜਾਂ ਆਹ ਚੀਜ਼ ਚਾਹੀਦੀ ਹੈ ਸਾਨੂੰ ਤੇ ਫਿਰ ਕਿ ਸਿਰਫ ਐਂ ਕਹਿੰਦੇ ਹੋ ਬਈ ਤੁਸੀਂ ਆ ਜਾਓ
1: ਜਦੋਂ ਛੋਟੇ ਹੁੰਦੇ ਸੀ ਉਦੋਂ ਤਾਂ ਮੈਂ ਡੋਲਸ ਦੀਆਂ ਡਿਮਾਂਡਸ ਕਰਦੀ ਹੁੰਦੀ ਸੀ ਪਰ ਹੁਣ ਅਸੀਂ ਐਂ ਕਹਿੰਦੇ ਵੀ ਤੁਸੀਂ ਜਲਦੀ ਆ ਜਾਓ
0: ਤੇ ਇਹ ਇੱਕ ਗੀਤ ਵੀ ਇਸ ਤਰ੍ਹਾਂ ਦਾ ਮੈਨੂੰ ਯਾਦ ਆ ਰਿਹਾ ਸੀਰਤ ਤੇ ਸੀਰਤ ਦੇ ਪਾਪਾ ਦੇ ਵਿਦੇਸ਼ ਗਿਆ ਹੋਣ ਦੇ ਉੱਤੇ ਹੀ ਉਹ ਗੀਤ ਟੁੱਕਦਾ
1: ਹਾਂਜੀ ਮੈਨੂੰ ਯਾਦ ਆ ਕੋਈ ਗੀਤ ਮੈਂ ਛੋਟੇ ਹੁੰਦੀ ਪਹਿਲਾਂ ਉਹੀ ਗੀਤ ਗਾਉਂਦੀ ਹੁੰਦੀ
0: ਅੱਛਾ ਲਓ ਫਿਰ ਤਾਂ ਵਧੀਆ ਗੱਲ ਹੈ ਤੁਸੀਂ ਹੀ ਸਾਨੂੰ ਉਹ ਗੀਤ ਸੁਣਵਾ ਦਿਓ ਜੀ
1: ਹਾਂਜੀ ਮੈਂ ਸੁਣਾਉਂਦੀ

0: ਸਾਡੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਕੁਝ ਹੋਰ ਤਾਰੇ ਜਿਹੜੇ ਚਮਕਦੇ ਤਾਰੇ ਜਿਵੇਂ ਰਾਤ ਨੂੰ ਸਾਨੂੰ ਤਾਰੇ ਕਈ ਵਾਰ ਤੁਰਦੇ ਦਿਸਦੇ ਆ ਨਾ, ਉਸ ਤਰ੍ਹਾਂ ਤੁਰਦੇ ਤੁਰਦੇ ਤਾਰੇ ਕੁਝ ਹੋਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆ ਰਹੇ ਨੇ। ਸਾਡੇ ਨਾਲ ਹੈ ਹੁਣ ਇਸ ਵੇਲੇ
1: ਅਦਬਜੋਤ।
0: ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਅਦਬ?
1: ਮੈਂ 7th ਡੀ ਚ।
0: 7th ਚ ਪੜ੍ਹਦਾ ਹੈ ਅਦਬ। ਸਾਡੇ ਨਾਲ ਇੱਕ ਹੋਰ ਪਿਆਰਾ ਜਿਹਾ ਬੱਚਾ ਹੈ, ਤੁਹਾਡਾ ਕੀ ਨਾਮ ਹੈ?
2: ਮਹਿਤਾਬ ਸਿੰਘ।
0: ਮਹਿਤਾਬ ਵੀ ਹੈ ਸਾਡੇ ਨਾਲ। ਮਹਿਤਾਬ ਤੁਸੀਂ ਕਿਹੜੀ ਕਲਾਸ ਚੋ?
2: ਫਸਟ
0: ਚ ਪੜ੍ਹਦਾ ਮਹਿਤਾਬ। ਇੱਕ ਪਿਆਰੀ ਜੀ ਬੱਚੀ ਵੀ ਸਾਡੇ ਨਾਲ ਹੈ ਰਾਜੇ, ਤੁਹਾਡਾ ਕੀ ਨਾਮ ਹੈ?
2: ਦਿਲਰਾਜ।
0: ਦਿਲਰਾਜ ਕਿਹੜੀ ਕਲਾਸ ਚ ਹੈ?
2: ਫਸਟ ਸੀ।
0: ਫਸਟ ਸੀ ਦੇ ਵਿੱਚ, ਵੈਰੀ ਗੁੱਡ, ਤਾਂ ਬਹੁਤ ਅੱਛੇ। ਤੇ ਫਸਟ ਸੀ ਦੇ ਵਿੱਚ ਦਿਲਰਾਜ, ਤੁਹਾਨੂੰ ਕਿਹੜੀ ਪੋਇਮ ਉਹ ਕਵਿਤਾ ਯਾਦ ਕਰਨ ਨੂੰ ਉਹ ਕਰਾਉਂਦੇ ਆ, ਤੇ ਅੱਜ ਤੁਸੀਂ ਕਿਹੜੀ ਕਵਿਤਾ ਯਾਦ ਕਰਕੇ ਆਏ ਹੋ, ਸਾਨੂੰ ਕਿਹੜੀ ਸੁਣਾਓਗੇ ਬੱਚੇ?
2: ਬਾਦਲ।
0: ਬਾਦਲ ਵਾਲੀ, ਸ਼ਾਬਾਸ਼, ਜ਼ੋਰਦਾਰ ਤਾਲੀਆਂ ਦਿਲਰਾਜ ਦੇ ਲਈ। ਚਲੋ ਜੀ, ਦਿਲਰਾਜ ਹੁਣ ਸਾਨੂੰ ਇੱਕ ਕਵਿਤਾ ਸੁਣਾਏਗੀ। ਚਲੋ ਸ਼ਾਬਾਸ਼ ਦਿਲਰਾਜ, ਉੱਚੀ ਦੇਣੇ ਸੁਣਾਓ, ਸ਼ਾਬਾਸ਼।
2: ਰਾਜਾ ਆਇਆ, ਰਾਮਾ ਆਇਆ, ਸਾਦੀ ਕਾਲਾ ਬਾਦਲ ਆਇਆ।
0: ਚਲੋ ਦਿਲਰਾਜ ਪਹਿਲਾਂ ਯਾਦ ਕਰੇਗੀ, ਉਦੋਂ ਤੱਕ ਸਾਨੂੰ ਮਹਿਤਾਬ ਸੁਣਾ ਦੇਗਾ, ਫਿਰ ਮਹਿਤਾਬ ਸਾਨੂੰ ਇੱਕ ਕਵਿਤਾ ਸੁਣਾਏਗਾ।
3: ਲਾਡਾ ਆਇਆ, ਆਮਾ ਆਇਆ, ਸਾਹਮਣੇ ਕਾਲਾ ਬਾਦਲ ਆਇਆ, ਪਾਣੀ ਲਾਇਆ, ਬਾਰਿਸ਼ ਲਾਇਆ, ਖੂਬ ਟਮਾਟਰ ਦਲ ਬਲਸਾਇਆ, ਨਾਨਾ ਬੀਗਾ, ਤਾਤਾ ਬੀਗਾ, ਤਨਵੀ ਸਾਰਾ ਦਪਸਾਲਾ ਬੀਗਾ, ਵਾਦਾ ਵਧਾਇਆ, ਨਾਟਕ ਆਇਆ, ਸਾਹਮਣੇ ਖਿਲ ਘੁੰਮਦ ਆਇਆ।
0: ਵਾਹ ਬਈ ਵਾਹ, ਜ਼ੋਰਦਾਰ ਤਾੜੀਆਂ ਬਈ। ਯਾਨੀ ਕਿ ਇਸ ਤਰ੍ਹਾਂ ਬਾਦਲ ਆਇਆ ਮਹਿਤਾਬ ਦੇ ਮਗਰ ਮਗਰ ਕਿ ਉਹ ਮਹਿਤਾਬ ਨੂੰ ਵੀ ਭਿਉਂ ਗਿਆ, ਨਾਨਾ ਚਾਚਾ ਦਾਦਾ ਸਾਰਿਆਂ ਨੂੰ ਭਿਉਂ ਗਿਆ, ਹੈ ਨਾ ਮਹਿਤਾਬ? ਚਲੋ ਐਸਾ ਕਰਦੇ ਹਾਂ, ਮਹਿਤਾਬ ਤੋਂ ਤੇ ਦਿਲਰਾਜ ਤੋਂ ਇਕੱਠਿਆਂ ਸੁਣਦੇ ਹਾਂ, ਠੀਕ ਹੈ? ਦੋਨੋਂ ਇਕੱਠੇ ਸੁਣਾਓਗੇ ਸਾਨੂੰ, ਠੀਕ ਹੈ?
2: ਰਾਜਾ ਆਇਆ, ਮਾ ਆਇਆ, ਸਾਹਮਣੇ ਕਾਲਾ ਬਾਦਲ ਆਇਆ, ਪਾਣੀ ਲਾਇਆ, ਬਾਰਿਸ਼ ਲਾਇਆ, ਬਛਮਾਛਮ ਜਲ ਬਰਸਾਇਆ, ਨਾਨਾ ਬੀਗਾ, ਚਾਚਾ ਬੀਗਾ, ਤਨ ਬੀਗਾ, ਜਬ ਸਾਰਾ ਬੀਗਾ, ਬਾਜਾ ਬਜਾਇਆ, ਨਾਚਾ ਗਾਇਆ, ਸਭ ਨੇ ਖੇਲਾ ਧੂਮ ਮਚਾਇਆ।
0: ਬਹੁਤ ਅੱਛੇ, ਜ਼ੋਰਦਾਰ ਤਾਲੀਆਂ ਬਈ। ਤੇ ਅੱਜ ਤਾਂ ਧੂਮ ਮਚਾਉਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਤਾਰੇ ਜਿਹੜੇ ਹੈ ਉਹ ਬੈਠੇ ਆ। ਇੱਕ ਹੋਰ ਬੱਚਾ ਜਿਹੜਾ ਸਾਡੇ ਕੋਲ ਹੈ ਇਸ ਦੇ ਨਾਲ ਗੱਲ ਕਰਦੇ ਆ। ਰਾਜੇ ਤੁਹਾਡਾ ਕੀ ਨਾਮ ਹੈ?
4: ਮੇਰਾ ਨਾਮ ਸੁਖਨਾਜ ਕੌਰ।
0: ਸੁਖਨਾਜ, ਤੁਸੀਂ ਕਿਹੜੇ ਵਿਸ਼ੇ ਪੜ੍ਹ ਰਹੇ ਹੋ, ਕਿਹੜੀ ਜਮਾਤ ਦੇ ਵਿੱਚ?
4: ਮੈਂ 7th ਜਮਾਤ ਵਿੱਚ ਹਾਂ।
0: ਅੱਛਾ, 7th ਚ ਤਾਂ ਫਿਰ ਆਪਾਂ ਸਾਰੇ ਵਿਸ਼ੇ ਪੜ੍ਹਦੇ ਆ, ਹੈਨਾ? ਤੁਹਾਨੂੰ ਕਿਹੜਾ ਵਿਸ਼ਾ ਵਧੀਆ ਲੱਗਦਾ?
4: ਮੈਨੂੰ SST।
0: SST ਵਧੀਆ ਲੱਗਦੀ ਹੈ, ਤੇ ਔਖਾ ਕਿਹੜਾ ਵਿਸ਼ਾ ਲੱਗਦਾ?
4: ਮੈਥ।
0: ਮੈਥ ਔਖਾ ਲੱਗਦਾ, ਮੈਥ ਦਾ ਵੀ ਹੱਲ ਬਣਾਈਏ ਕੋਈ। ਅਸੀਂ ਮੈਥ ਤੋਂ ਬਿਲਕੁਲ ਸਾਥੀਓ ਡਰਨਾ ਨਹੀਂ ਹੈ, ਮੈਥ ਨੂੰ ਅਸੀਂ ਜਦੋਂ ਵਾਰ ਵਾਰ ਕਰਕੇ ਦੇਖਾਂਗੇ, ਮੈਥਸ ਦੀ ਜਦੋਂ ਪ੍ਰੈਕਟਿਸ ਕਰਾਂਗੇ ਤੇ ਸਾਨੂੰ ਮੈਥ ਜਿਹੜਾ ਬੜੀ ਆਸਾਨੀ ਦੇ ਨਾਲ ਆ ਜਾਏਗਾ। ਤੁਸੀਂ ਅੱਜ ਸਟੂਡੀਓ ਦੇ ਵਿੱਚ ਕੀ ਸੋਚ ਕੇ ਆਏ ਹੋ ਕਿ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਕੀ ਸੁਣਾਓਗੇ?
4: ਮੈਂ ਇੱਕ ਗੀਤ ਤਿਆਰ ਕਰਕੇ ਆਈ ਸੀ
0: ਜੀ। ਸ਼ੁਰੂ ਕਰੋ, ਸ਼ਾਬਾਸ਼।
4: ਤੇਰੇ ਪਿਆਰ

0: ਰਾਣੀ ਸ਼ੁਕਰੀਆ
1: ਜੀ, ਬਹੁਤ ਅੱਛੇ, ਜ਼ੋਰਦਾਰ ਤਾੜੀਆਂ। ਸਾਥੀਓ, ਬੱਚੇ ਜਿਹੜੇ ਹੈ ਉਹ ਬਹੁਤ ਸੱਜ ਧੱਜ ਕੇ ਤਿਆਰ ਹੋ ਕੇ ਤੇ ਆਪਣੇ ਆਪ ਨੂੰ ਵੀ ਤਿਆਰ ਬਰ ਤਿਆਰ ਕਰਕੇ ਆਪਣੀਆਂ ਰਚਨਾਵਾਂ ਜਿਹੜੀਆਂ ਹੈ ਉਹ ਵੀ ਤਿਆਰ ਕਰਕੇ ਸਾਡੇ ਕੋਲ ਸਟੂਡੀਓ 'ਚ ਪਹੁੰਚੇ ਨੇ। ਇੱਕ ਹੋਰ ਪਿਆਰਾ ਜਿਹਾ ਬੱਚਾ ਇਸ ਦੇ ਨਾਲ ਗੱਲ ਕਰਦੇ ਹਾਂ, ਇਸ ਦੀ ਜਮਾਤ ਪੁੱਛਦੇ ਹਾਂ। ਕਿਹੜੀ ਕਲਾਸ 'ਚੋਂ ਰਾਜੇ ਤੁਸੀਂ?
2: ਮੈਂ 7th D 'ਚ।
1: 7th ਦੇ ਵਿੱਚੋਂ, ਤੇ ਇੱਧਰ ਆਓ ਸਾਡੇ ਕੋਲ ਆਓ। ਅੱਜ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਕੀ ਸੁਣਾਓਗੇ? ਸਾਡੇ ਸਰੋਤਿਆਂ ਨੂੰ ਤੁਸੀਂ ਕੀ ਉਹਨਾਂ ਦੇ ਨਾਲ ਕੀ ਗੱਲ ਕਰਨੀ ਚਾਹੁੰਦੇ ਹੋ, ਕੀ ਤਿਆਰ ਕਰਕੇ ਆਏ?
2: ਮੈਂ ਆਪਣਾ ਫੇਵਰੇਟ ਵਿਸ਼ੇ ਜਿਹੜਾ ਹੈਗਾ ਸਾਇੰਸ ਬਾਰੇ, ਉਸਦੇ ਬਾਰੇ ਮੈਂ ਫੋਟੋਸਿੰਥੇਸਿਸ ਰੈਸਪੀਰੇਸ਼ਨ ਬਾਰੇ ਤਿਆਰ ਕਰਕੇ ਆਇਆ, ਅਤੇ ਉਸਦੇ ਨਾਲ ਮੈਂ ਆਪਣੇ ਸਾਥੀਆਂ ਨੂੰ ਇਹ ਦੱਸਾਂਗਾ ਕਿ ਪੌਦਿਆਂ ਦੇ ਵਿੱਚ ਕਿਵੇਂ ਫੋਟੋਸਿੰਥੇਸਿਸ ਤੇ ਪੌਦੇ ਕਿਵੇਂ ਸਾਹ ਲੈਂਦੇ ਨੇ ਤੇ ਆਦਿ ਦੱਸੂਗਾ।
1: ਵਾਹ ਵਾਹ ਬਈ ਵਾਹ। ਯਾਨੀ ਕਿ ਜਿਵੇਂ ਆਪਾਂ ਰੋਟੀ ਖਾਂਦੇ ਆ ਨਾ, ਬੜੀ ਵਾਰੀ ਕਿਸੇ ਲੈਂਗੁਏਜ ਦੇ ਵਿੱਚ ਕਹਿੰਦੇ ਆ ਵੀ ਖਾਣਾ ਖਾ ਲੈਣਾ, ਕਿਸੇ 'ਚ ਕਹਿੰਦੇ ਆ ਪ੍ਰਸ਼ਾਦਾ ਛਕ ਲੈਣਾ, ਕਿਸੇ 'ਚ ਕਹਿੰਦੇ ਆ ਖਾਣਾ ਜੀਮ ਲੈਣਾ। ਤਾਂ ਇਹ ਜੋ ਭੋਜਨ ਬਣਾਉਣ ਦੀ ਪ੍ਰਕਿਰਿਆ ਹੈ ਪੌਦਿਆਂ ਦੀ, ਹੈ ਨਾ, ਉਹ ਆਪਣਾ ਭੋਜਨ ਆਪ ਬਣਾਉਂਦੇ ਆ ਕਹਿੰਦੇ, ਹੈ ਨਾ?
2: ਹਾਂਜੀ, ਉਹ ਆਪਣਾ ਭੋਜਨ ਆਪ ਬਣਾਉਂਦੇ ਆ। ਤਾਂ ਸਭ ਤੋਂ ਪਹਿਲਾਂ ਮੈਂ ਫੋਟੋਸਿੰਥੇਸਿਸ ਦੀ ਗੱਲ ਕਰਾਂਗਾ
1: ਜੀ। ਫੋਟੋਸਿੰਥੇਸਿਸ ਕੀ ਹੁੰਦਾ ਹੈ ਸਾਨੂੰ ਦੱਸੇਗਾ ਇਹ ਵਿਦਿਆਰਥੀ ਅਦਬ।
2: ਫੋਟੋਸਿੰਥੇਸਿਸ ਇੱਕ ਪ੍ਰੋਸੈਸ ਹੁੰਦਾ ਹੈ ਜਿਸ ਵਿੱਚ ਮਤਲਬ ਪੌਦੇ ਜਿਹੜੇ ਹੈਗੇ ਨੇ ਉਹ ਆਪਣੇ ਪੱਤਿਆਂ ਦੇ ਦੁਆਰਾ ਉਹ ਕਾਰਬਨ ਡਾਈਆਕਸਾਈਡ ਨੂੰ ਅੰਦਰ ਲੈਂਦੇ ਨੇ ਅਤੇ ਜਿਸ ਦੇ ਦੁਆਰਾ ਉਹ ਜੇ ਆਕਸੀਜਨ ਬਣਾਉਂਦੇ ਨੇ ਉਸੇ ਸਮੇਂ ਉਸਨੂੰ ਰਿਲੀਜ਼ ਕਰਦੇ ਨੇ। ਤਾਂ ਇਸ ਵਿੱਚ ਇਹ ਪਤਾ ਚੱਲਦਾ ਹੈ ਕਿ ਪੌਦੇ ਜਿਹੜੇ ਹੈਗੇ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਯੂਜ਼ ਕਰਕੇ ਫੂਡ ਨੂੰ ਜਿਹੜਾ ਹੈਗਾ ਹੈਗਾ ਬਣਿਆ ਹੁੰਦਾ ਉਹਨੂੰ ਬ੍ਰੇਕ ਕਰਕੇ ਉਸਦੀ ਐਨਰਜੀ ਬਣਾਉਂਦੇ ਨੇ, ਐਨਰਜੀ ਰਿਲੀਜ਼ ਕਰਦੇ ਨੇ।
1: ਜੀ ਬਿਲਕੁਲ, ਤੁਸੀਂ ਸਹੀ ਦੱਸਿਆ। ਇਹਦੇ ਚ ਉਹ ਦੋ ਚੀਜ਼ਾਂ ਹੋਰ ਵਰਤਦੇ ਆ ਅਦਬ। ਉਹ ਦੋ ਚੀਜ਼ਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? ਉਹ ਕਾਰਬਨ ਡਾਈਆਕਸਾਈਡ ਉਹਨਾਂ ਨੇ ਵਾਤਾਵਰਨ ਚੋਂ ਲੈ ਲਈ, ਤੇ ਹੋਰ ਉਹਨਾਂ ਨੂੰ ਕੀ ਜ਼ਰੂਰੀ ਹੈ ਆਕਸੀਜਨ ਦੇ ਨਾਲ ਆਪਣਾ ਭੋਜਨ ਤਿਆਰ ਕਰਨ ਦੇ ਲਈ ਫੋਟੋਸਿੰਥੇਸਿਸ 'ਚ?
2: ਉਹਨਾਂ ਨੂੰ ਆਪਣਾ ਭੋਜਨ ਤਿਆਰ ਕਰਨ ਦੇ ਲਈ ਗਲੂਕੋਸ ਤੇ ਆਕਸੀਜਨ ਦੋਵੇਂ ਚਾਹੀਦੇ ਹੁੰਦੇ ਨੇ, ਜਿਨ੍ਹਾਂ ਨਾਲ ਕਿ ਆਪਣਾ ਉਹ ਖਾਣਾ ਬਣਾਉਂਦੇ ਹਨ, ਤੇ ਉਸਦੇ ਦੁਆਰਾ ਉਹ ਜਿਹੜਾ ਉਸਦੇ ਦੁਆਰਾ ਜਿਹੜਾ ਉਹ ਆਕਸੀਜਨ ਹੈਗਾ ਗਾ ਉਸਨੂੰ ਉਹ ਸਟੋਮੈਟਾ ਦੇ ਥਰੂ ਰਿਲੀਜ਼ ਕਰ ਦਿੰਦੇ ਹਨ। ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਦੁਆਰਾ ਉਹ ਆਪਣਾ ਫੋਟੋਸਿੰਥੇਸਿਸ ਦਾ ਪ੍ਰੋਸੈਸ ਜਿਹੜਾ ਹੈਗਾ ਉਸਨੂੰ ਉਸ ਫੋਟੋਸਿੰਥੇਸਿਸ ਪ੍ਰੋਸੈਸ ਨੂੰ ਅਕਰ ਕਰਦੇ ਹਨ
1: ਜੀ। ਕੰਪਲੀਟ ਤਾਂ ਹੀ ਹੁੰਦਾ ਹੈ ਜੇਕਰ ਸਾਨੂੰ ਯਾਨੀ ਕਿ ਪੌਦਿਆਂ ਨੂੰ ਧੁੱਪ ਵੀ ਮਿਲੂਗੀ। ਇਸੇ ਲਈ ਇੱਕ ਵਾਰ ਇੱਕ ਫਿਲਮ ਵੀ ਆਈ ਸੀ ਜਿਹਦੇ ਚ ਇੱਕ ਜਿਹੜਾ ਏਲੀਅਨ ਦੂਜੇ ਮੁਲਕ ਤੋਂ ਆਉਂਦਾ ਹੈ ਉਹ ਧੁੱਪ ਖਾਂਦਾ ਹੈ, ਉਸਦੀ ਖੁਰਾਕ ਹੀ ਧੁੱਪ ਹੁੰਦੀ ਹੈ, ਹੈ ਨਾ? ਕੀ ਮੈਨੂੰ ਕੋਈ ਬੱਚਾ ਉਸ ਫਿਲਮ ਦਾ ਨਾਂ ਦੱਸ ਸਕਦਾ ਹੈ?
0: ਕੋਈ ਮਿਲ ਗਿਆ।
1: ਜੀ ਬਿਲਕੁਲ, ਕੋਈ ਮਿਲ ਗਿਆ ਦੇ ਵਿੱਚ ਇਸ ਬੱਚੇ ਲਈ ਤਾੜੀਆਂ ਵਜਾ ਦੇ ਜ਼ੋਰ ਦੀ। ਕੋਈ ਮਿਲ ਗਿਆ ਦੇ ਵਿੱਚ ਕੀ ਹੁੰਦਾ, ਥੋੜੀ ਜਿਹੀ ਕਹਾਣੀ ਦੱਸ ਦਿਓ। ਉਹ ਏਲੀਅਨ ਜਿਹੜਾ ਹੈ ਕੀ ਕਰ ਰਿਹਾ ਹੁੰਦਾ?
0: ਉਸ ਵਿੱਚ ਜੋ ਏਲੀਅਨ ਹੁੰਦਾ ਉਸਦਾ ਨਾਮ ਜਾਦੂ ਹੁੰਦਾ,
1: ਗ੍ਰਹਿ ਤੋਂ
0: ਆ ਜਾਂਦਾ ਅਰਥ ਤੇ, ਤੇ ਫਿਰ ਜਿਹੜੇ ਉਹਦੇ ਵਿੱਚ ਬਾਕੀ ਕਰੈਕਟਰ ਹੁੰਦੇ ਆ, ਲੋਕ ਹੁੰਦੇ ਆ, ਰੋਹਿਤ ਹੁੰਦਾ ਉਹਦੇ ਵਿੱਚ ਇੱਕ, ਉਹ ਕਿਵੇਂ ਉਹਨੂੰ ਵਾਪਸ ਭੇਜਦੇ ਆ ਉਹਦੇ ਉੱਪਰ ਸਟੋਰੀ ਬਣੀ ਹੋਈ ਹੈ।
1: ਜੀ ਸੋ ਬਹੁਤ ਅੱਛੀ ਗੱਲ ਜਿਹੜੀ ਹੈ, ਸਟੋਰੀ ਇਹਨਾਂ ਨੇ ਸਾਨੂੰ ਦੱਸੀ, ਤੇ ਗੱਲ ਜਿਹੜੀ ਹੈ ਉਹ ਸਿਰਫ ਇੱਥੇ ਨਹੀਂ ਅਸੀਂ ਮੁਕਾ ਦਿਆਂਗੇ। ਕੋਈ ਮਿਲ ਗਿਆ ਦੀ ਸਟੋਰੀ ਸੁਣ ਕੇ ਹੀ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ, ਤੁਹਾਡੇ ਤੋਂ ਵੀ, ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਮਿਲ ਗਏ ਹੋ ਤੇ ਅਸੀਂ ਤੁਹਾਡੇ ਤੋਂ ਜ਼ਰੂਰ ਕੁਝ ਨਾ ਕੁਝ ਸੁਣਾਂਗੇ। ਤੁਸੀਂ ਸਾਨੂੰ ਇਹ ਦੱਸੋ ਪਹਿਲਾਂ, ਹੁਣ ਤੁਸੀਂ 10th 'ਚ ਪੜ੍ਹਦੇ ਹੋ ਤੇ 10th 'ਚ ਤੁਹਾਡਾ ਕਿਹੜਾ ਵਿਸ਼ਾ ਸਬਜੈਕਟ ਵਧੀਆ ਲੱਗਦਾ ਤੁਹਾਨੂੰ?
0: ਮੈਨੂੰ ਸਾਇੰਸ ਵਧੀਆ ਲੱਗਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨਵੀਆਂ ਸਿੱਖਣ ਨੂੰ ਮਿਲਦੀਆਂ ਨੇ
1: ਜੀ। ਸਾਇੰਸ

0: ਗੱਲ ਤਾਂ ਹੁਣੇ ਹੁਣੇ ਅਦਬ ਨੇ ਵੀ ਕੀਤੀ ਹੈ, ਹੈ ਨਾ?
1: ਮੈਂ ਇੱਕ ਆਪਦੀ ਖੁਦ ਦੀ ਲਿਖੀ ਹੋਈ ਕਵਿਤਾ ਸੁਣਾਉਣ ਜਾ ਰਿਹਾ।
0: ਵਾਹ, ਬਹੁਤ ਅੱਛੇ, ਯਾਨੀ ਕਿ ਤੁਸੀਂ ਲਿਖਦੇ ਵੀ ਹੋ, ਫਿਰ ਤਾਂ ਤੁਹਾਡੇ ਹੋਰ ਕੋਲੇ ਹੋਣਾ ਪਏਗਾ, ਥੋੜਾ ਜਿਹਾ ਅਸਰ ਅਸੀਂ ਵੀ ਕਬੂਲ ਲਈਏ ਤੁਹਾਡਾ। ਤੇ ਹੁਣ ਦੱਸੋ ਤੁਸੀਂ ਕਿਸ ਤਰ੍ਹਾਂ ਦੀ ਕਵਿਤਾ ਲਿਖੀ ਹੈ, ਉਹਦਾ ਕੀ ਟਾਈਟਲ ਹੈ, ਸੁਣਵਾਓ ਸਾਨੂੰ।
1: ਮੈਂ ਰੰਗਲੇ ਪੰਜਾਬ ਦੇ ਵਿਗੜਦੇ ਮਾਹੌਲ ਬਾਰੇ ਲਿਖੀ ਹੈ, ਕਿਵੇਂ ਨਸ਼ਿਆਂ ਦਾ ਦੌਰ ਪੈ ਰਿਹਾ।
0: ਅੱਛਾ ਜੀ।
1: ਰੰਗਲੇ ਪੰਜਾਬ ਤੇ ਸ਼ਰਾਬ ਡੁੱਲ ਗਈ, ਸਤਲੁਜ ਰਾਵੀ ਦੇ ਜੋ ਵਿੱਚ ਘੁਲ ਗਈ। ਜਿਹੜੀ ਪੀੜ੍ਹੀ ਤੋਂ ਅਸੀਂ ਵੱਡੇ ਆਸ ਰੱਖਦੇ, ਉਹੀ ਪੀੜ੍ਹੀ ਨਸ਼ਿਆਂ ਦੇ ਵਿੱਚ ਰੁੜ ਗਈ। ਰੰਗਲਾ ਪੰਜਾਬ ਹੁਣ ਕਾਲਾ ਹੋ ਗਿਆ, ਥੋੜਾ ਨੀ ਉਹ ਸੱਜਣਾ ਏ ਬਾਲਾ ਹੋ ਗਿਆ। ਰੰਗਲਾ ਪੰਜਾਬ ਹੁਣ ਕਾਲਾ ਹੋ ਗਿਆ, ਥੋੜਾ ਨੀ ਉਹ ਸੱਜਣਾ ਏ ਬਾਲਾ ਹੋ ਗਿਆ। ਪੀਰਾਂ ਤੇ ਫਕੀਰਾਂ ਵਾਲਾ ਰਾਹ ਨਹੀਂ ਦਿਸਦਾ, ਪੀਰਾਂ ਤੇ ਫਕੀਰਾਂ ਵਾਲਾ ਰਾਹ ਨਹੀਂ ਦਿਸਦਾ, ਅੱਖਾਂ ਉੱਤੇ ਨਸ਼ਿਆਂ ਦਾ ਜਾਲਾ ਹੋ ਗਿਆ।
0: ਜੀ ਬਿਲਕੁਲ, ਤੁਹਾਡੀ ਕਵਿਤਾ ਬਹੁਤ ਅੱਛੀ ਹੈ, ਸ਼ਾਬਾਸ਼।
1: ਮਾਂ ਬੋਲੀ ਬੋਲਣੋ ਸ਼ਰਮ ਮੰਨਦੇ, ਨੈਟ ਨੂੰ ਹੀ ਆਪਣਾ ਧਰਮ ਮੰਨਦੇ।
0: ਕੀ ਬਾਤ
1: ਹੈ। ਮਾਂ ਬੋਲੀ ਬੋਲਣੋ ਸ਼ਰਮ ਮੰਨਦੇ, ਨੈਟ ਨੂੰ ਹੀ ਆਪਣਾ ਧਰਮ ਮੰਨਦੇ। ਭੁੱਲ ਗਏ ਕਿਰਤੇ ਅਤੇ ਵੰਡ ਛਕਣਾ, ਭੁੱਲ ਗਏ ਕਿਰਤੇ ਅਤੇ ਵੰਡ ਛਕਣਾ, ਰੀਲਾ ਵੇਖਣਾ ਬਣਾਉਣਾ ਹੀ ਧਰਮ ਮੰਨਦੇ।
0: ਜੀ ਬਿਲਕੁਲ ਬਿਲਕੁਲ, ਤੁਸੀਂ ਬਹੁਤ ਸੱਚੀਆਂ ਗੱਲਾਂ ਆਖ ਰਹੇ ਹੋ।
1: ਖੇੜੇ ਉੱਠੇ ਫੇਰ ਤੋਂ ਗੁਲਾਬ ਸੱਜਣਾ, ਰੂਹਾਂ ਵਿੱਚ ਖੁੱਲ ਜੇ ਪੰਜ ਆਪ ਸੱਜਣਾ। ਖੇਲੇ ਉੱਠੇ ਫੇਰ ਤੋਂ ਪੰਜਾਬ ਸੱਜਣਾ, ਰੂਹਾਂ ਵਿੱਚ ਖੁੱਲ ਜੇ ਪੰਜ ਆਪ ਸੱਜਣਾ, ਫੇਰ ਤੋਂ ਬਣਾਈਏ ਇਹਨੂੰ ਸੋਨੇ ਦੀ ਚਿੜੀ।
2: ਸਰੋਤਿਓ, ਇਹਨਾਂ ਸਾਰੇ ਹੀ ਬੱਚਿਆਂ ਦੇ ਕੋਲ ਸਾਡੇ ਨਾਲ ਕਰਨ ਲਈ ਢੇਰ ਸਾਰੀਆਂ ਗੱਲਾਂ ਨੇ ਤੇ ਸਾਨੂੰ ਸੁਣਾਉਣ ਲਈ ਬਹੁਤ ਸਾਰੇ ਗੀਤ ਅਤੇ ਕਵਿਤਾਵਾਂ ਨੇ। ਇਸ ਪ੍ਰੋਗਰਾਮ ਨੂੰ ਅਸੀਂ ਦੂਜੇ ਭਾਗ ਦੇ ਵਿੱਚ ਸੁਣਾਂਗੇ ਅਗਲੇ ਐਤਵਾਰ, ਯਾਨੀ ਕਿ ਮਿਤੀ 24 ਮਈ ਨੂੰ। ਤਦ ਤੱਕ ਲਈ ਮੈਨੂੰ ਮਨਦੀਪ ਰਜੋਰਾ ਨੂੰ ਦਿਓ ਇਜਾਜ਼ਤ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮੇਜ਼ਬਾਨ ਸਨ ਮਨਦੀਪ ਰਜੌਰਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ 10:31 ਤੇ 58 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। ਜੀ ਦੋਸਤੋ ਨਮਸਕਾਰ, ਮੈਂ ਰਮਨਦੀਪ ਕੌਰ ਹਾਜ਼ਰ ਹਾਂ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਲੈ ਕੇ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਹਰਿਆਣਵੀ ਗੀਤ ਦੇ ਨਾਲ।

0: ਆ ਚੱਕਾ
1: ਪ੍ਰੋਗਰਾਮ ਦੇ ਵਿੱਚ ਪੇਸ਼ ਹੈ ਅਗਲਾ ਗੀਤ ਜਮੁਨਾ ਰਾਣੀ ਅਤੇ ਨਾਗੇਸ਼ਵਰ ਰਾਓ ਦੀ ਆਵਾਜ਼ ਦੇ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਜਮੁਨਾ ਰਾਣੀ ਅਤੇ ਨਾਗੇਸ਼ਵਰ ਰਾਓ ਦੀ ਆਵਾਜ਼ ਦੇ ਵਿੱਚ ਇੱਕ ਤੇਲਗੂ ਗੀਤ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇੱਕ ਸਿੰਧੀ ਗੀਤ ਆਵਾਜ਼ ਕਮਲਾ ਕੇਸਵਾਨੀ ਦੀ।

10:59 ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: ਇਸੇ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸਮਾਪਤ ਹੁੰਦਾ ਹੈ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਐਫ ਐਮ ਬੈਂਡ 1.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੋਰੀ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਜੀ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਸਵਾਗਤ ਕਰਦੇ ਹਾਂ ਜੀ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ। ਤੁਹਾਡੇ ਨਾਲ ਅੱਜ ਬਣੀ ਹੋਈ ਹੈ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ। ਸਾਰੇ ਸਰੋਤਿਆਂ ਨੂੰ, ਮੇਰੀਆਂ ਭੈਣਾਂ ਨੂੰ, ਜੋ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਪਿਆਰ ਭਰੀ ਨਮਸਕਾਰ, ਸਵਾਗਤ ਹੈ। ਸੋ ਅੱਜ ਹੈ ਜੀ ਦਿਨ ਐਤਵਾਰ, ਅਤੇ ਭੈਣਾਂ ਜਿਹੜੀਆਂ ਮੇਰੀਆਂ ਉਹ ਇੰਤਜ਼ਾਰ ਕਰਦੀਆਂ ਹੁੰਦੀਆਂ ਫੋਨ ਮਿਲਾਉਣ ਦੇ ਲਈ। ਸਟੂਡੀਓ ਦਾ ਫੋਨ ਨੰਬਰ ਹੈ ਜੀ 0164-242-331। ਸੋ ਇਸ ਪ੍ਰੋਗਰਾਮ ਦੇ ਵਿੱਚ ਵੀਰਾਂ ਨੂੰ ਥੋੜ੍ਹੀ ਜਿਹੀ ਗੁਜ਼ਾਰਿਸ਼ ਹੈ ਕਿ ਥੋੜ੍ਹਾ ਜਿਹਾ ਮੌਕਾ ਭੈਣਾਂ ਨੂੰ ਵੀ ਦਿੱਤਾ ਜਾਵੇ। ਵੈਸੇ ਤਾਂ ਵੀਰ ਬਹੁਤ ਸਿਆਣੇ ਆ, ਹੁਣ ਕਾਫੀ ਸਮੇਂ ਤੋਂ ਇਹ ਚੀਜ਼ ਦੇਖੀ ਜਾ ਰਹੀ ਕਿ ਭੈਣਾਂ ਹੀ ਸਾਡੀਆਂ ਫੋਨ ਮਿਲਾਉਂਦੀਆਂ ਨੇ, ਪਰ ਜੇਕਰ ਵੀਰ ਜੀ ਮਿਲਾ ਵੀ ਲੈਂਦੇ ਹੈ ਤਾਂ ਉਹ ਫਿਰ ਗੱਲ ਭੈਣਾਂ ਨਾਲ ਹੀ ਕਰਾਉਂਦੀ ਹੈ। ਸੋ ਸਾਰਿਆਂ ਦੇ ਤਾਲਮੇਲ ਦੇ ਨਾਲ ਹੀ ਇਹ ਪ੍ਰੋਗਰਾਮ ਚੱਲਦਾ ਹੈ ਜੀ। ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਨੀ ਹੈ ਨੰਬਰ ਮਿਲਾ ਕੇ, ਅਤੇ ਸਟੂਡੀਓ ਦਾ ਨੰਬਰ ਹੈ 0164-242-431। ਜਦ ਤੱਕ ਸਾਡੇ ਸਰੋਤੇ ਸਾਡੇ ਨਾਲ ਜੁੜਦੇ ਨੇ ਤਦ ਤੱਕ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਖੂਬਸੂਰਤ ਜਿਹਾ ਗੀਤ, ਆਵਾਜ਼ ਸਤਵਿੰਦਰ ਬੁੱਗਾ ਦੀ।

0: ਕੀ ਕਹਿਣਾ ਚਾਹੋਗੇ ਵੀ ਕਿਵੇਂ ਆਪਾਂ ਨੂੰ ਹੱਲ ਵੱਲ ਵਧਣਾ ਚਾਹੀਦਾ?
1: ਹੱਲ ਜੀ ਦੇਖੋ, ਹੁਣ ਟੈਨਸ਼ਨ ਆ ਤਾਂ ਕੋਈ ਹੱਲ ਨੀ ਹੁੰਦਾ ਜੀ।
0: ਬਿਲਕੁਲ
1: ਦੇਖੋ, ਹੁਣ ਕਈ ਵਾਰੀ ਕੋਈ ਪਰਿਵਾਰ ਚ ਕੋਈ ਟੈਨਸ਼ਨ ਹੁੰਦੀ ਹੈ ਤਾਂ ਵੀ ਆਪਾਂ ਨੂੰ ਐਂ ਆ ਵੀ ਜੇ ਆਪਾਂ ਸਾਰਾ ਦਿਨ ਐਂ ਕਰੇ ਆ ਤਾਂ ਆਪਾਂ ਨੂੰ ਉਹ ਮਸਲੇ ਦਾ ਹੌਲੀ ਹੌਲੀ ਜੇ ਕੋਈ ਪਰਿਵਾਰਕ ਹੈ ਤਾਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜਾਂ ਕਿਵੇਂ ਇੱਕ ਟੈਨਸ਼ਨ ਦਾ ਹੱਲ ਕਰਨਾ ਚਾਹੀਦਾ।
0: ਬਿਲਕੁਲ ਬਿਲਕੁਲ
1: ਹਾਂਜੀ। ਤੇ ਜੇ ਕੋਈ ਬਿਮਾਰੀ ਟਮਾਰੀ ਉਹ ਦੇਖੋ ਪਰਮਾਤਮਾ, ਕੁਛ ਆਪਾਂ ਦਵਾਈ ਬੂਟੀ ਲੈ ਕੇ ਉਹ ਹੱਲ ਕਰ ਸਕਦੇ ਹੋ ਬੰਦੇ ਦੇ ਹੱਥ ਵੱਸ, ਕੋਈ ਗੱਲ ਨੀ ਹੁੰਦੀ ਪਰਮਾਤਮਾ ਦੇ ਤੇ, ਬਸ ਇਹੀ ਹੱਲ ਹੁੰਦਾ
0: ਜੀ। ਜੀ ਬਿਲਕੁਲ ਬਿਲਕੁਲ, ਮਤਲਬ ਵੀ ਆਪਾਂ ਨੂੰ ਆਪਣਾ ਸੁਭਾਅ ਜਿਹੜਾ ਉਹ ਠੰਡਾ ਹੀ ਰੱਖਣਾ ਚਾਹੀਦਾ।
1: ਹਾਂਜੀ ਹਾਂਜੀ, ਕਿਉਂਕਿ ਵੀ ਜ਼ਿਆਦਾ ਐਂ ਟੈਨਸ਼ਨ ਆਉਂਦੀ ਹੈ, ਟੈਨਸ਼ਨ ਦਿਮਾਗ ਤਿੱਕੇ ਨਾਲ ਆ ਵੀ ਜਾਂਦੀ, ਆਪਾਂ ਨੂੰ ਸਮਝ ਨੀ ਆਉਂਦਾ ਵੀ ਕੀ ਕਰੀਏ ਆਪਾਂ ਕੀ ਨਾ ਕਰੀਏ ਤਾਂ। ਪਰ ਆਪਾਂ ਨੂੰ ਦੇਖੋ ਵੀ ਇਹ ਸੋਚਣਾ ਚਾਹੀਦਾ। ਹੁਣ ਮੈਂ ਆਪ ਦੱਸਦੀ ਹਾਂ, ਸਾਡੇ ਪਰਿਵਾਰ ਚ 3 ਮੌਤਾਂ ਲਗਾਤਾਰ ਹੋ ਗਈਆਂ ਜੀ। ਹਾਂਜੀ, ਪਹਿਲਾਂ ਮੇਰੇ ਚਾਚੀ ਜੀ ਚਲੇ ਗਏ, ਚਾਚਾ ਜੀ ਚਲੇ ਗਏ, ਤਾਂ ਫਿਰ ਦੁਬਾਰਾ ਮੇਰੇ ਪਾਪਾ ਚਲੇ ਗਏ, ਉਸ ਤੋਂ ਬਾਅਦ ਮੇਰੇ ਚਾਚਾ ਜੀ ਚਲੇ ਗਏ। ਮਤਲਬ 6-6 ਮਹੀਨੇ ਦੇ ਵਕਫੇ ਨਾਲ ਸਾਡੇ ਪਰਿਵਾਰ ਚ 2025 ਦੇ ਵਿੱਚ ਇਹ ਹੋਈਆਂ। ਪਰ ਦੁੱਖ ਬਹੁਤ ਹੈ, ਪਰ ਹੁਣ ਐ ਆ ਵੀ ਆਪਾਂ ਜੀ ਆਪਦਾ ਪਰਿਵਾਰ ਵੀ ਸੰਭਾਲਣਾ ਪਊਗਾ, ਆਪਾਂ ਨੂੰ
0: ਜਿਹੜੇ ਹੈਗੇ ਉਹ ਵੀ ਸਾਂਭਣੇ।
1: ਹਾਂਜੀ, ਆਪਦਾ ਘਰ ਵੀ ਦੇਖਣਾ ਪਊਗਾ ਜੇ ਹੁਣ ਆਪਾਂ ਸਾਰਾ ਦਿਨ ਐ ਕਰੀ ਜਾਵਾਂਗੇ, ਕਿਉਂਕਿ ਇਹ ਕਿਹਾ ਗਾ ਵੀ ਨਾਨਕ ਦੁਖਿਆ ਸਭ ਸੰਸਾਰ, ਕਿਉਂਕਿ ਇਸ ਦੁਨੀਆਂ ਤੇ ਕੋਈ ਵੀ ਸੌਖਾ ਹੈ ਨਹੀਂ।
0: ਜੀ ਜੀ ਜੀ ਬਿਲਕੁਲ ਬਿਲਕੁਲ।
1: ਹਾਂਜੀ,
0: ਸੋ ਚਲੋ ਆਪਾਂ ਟੈਨਸ਼ਨਾਂ ਨੂੰ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ।
1: ਇੱਕ ਮੇਰੀ ਰਾਣੀ ਭੈਣ ਮੇਰੇ ਬੱਚਿਆਂ ਦਾ ਨਾਂ ਲੈਂਦੀ ਆ, ਉਹਨਾਂ ਨੇ ਬੱਚਿਆਂ ਦਾ ਖਿਆਲ ਰੱਖਣ ਵਾਸਤੇ ਕਿਹਾ ਨਰੂਆਣਾ ਰੋਡ ਤੋਂ
0: ਜੀ,
1: ਤੇ ਬਹੁਤ ਬਹੁਤ ਪਿਆਰ ਮੇਰੀ ਭੈਣ ਨੂੰ।
0: ਜੀ ਜੀ ਬਿਲਕੁਲ,
1: ਆਪਣੇ ਤੁਹਾਨੂੰ ਵੀ ਬਹੁਤ ਬਹੁਤ ਪਿਆਰ, ਧੰਨਵਾਦ ਮੇਰੀ ਕਾਲ ਅਟੈਂਡ ਕਰਨ ਦਾ। ਹੋਰ ਆਪਾਂ ਟਾਈਮ ਨਾ ਲੈਂਦੇ ਹੋਏ ਭੈਣਾਂ ਨੂੰ
0: ਤੇ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਜੀ ਸੁਣਾਗੇ ਰਣਜੀਤ ਬਾਬਾ ਦਾ, ਮੇਰੀ ਸਰਦਾਰਨੀ ਹੈ। ਇਹ ਵੀ ਬਹੁਤ ਦਿਨ ਹੋ ਗਏ, ਮੇਰੇ ਹਸਬੈਂਡ ਕਹਿ ਰਹੇ ਸੀ ਵੀ ਤੂੰ ਫੋਨ ਨੀ ਲਾਇਆ, ਤਾਂ ਇਸ ਕਰਕੇ ਮੈਂ ਕਿਹਾ ਚਲੋ ਅੱਜ ਲਾ ਲੈਣੇ ਆ ਫੋਨ। ਹੋਰ ਵੀ ਨਵੀਆਂ ਭੈਣਾਂ ਨੂੰ ਆਪਾਂ ਮੌਕਾ ਦਿੰਨੇ ਆ।
0: ਜੀ ਜੀ ਬਿਲਕੁਲ ਬਿਲਕੁਲ,
1: ਬਹੁਤ ਵਧੀਆ ਲੱਗਦਾ ਨਵੀਆਂ ਭੈਣਾਂ ਦੀ ਗੱਲ, ਨਵੇਂ ਬੱਚੇ ਕਈ ਗੱਲਾਂ ਕਰਦੇ ਆ, ਬਹੁਤ ਵਧੀਆ ਲੱਗਦਾ ਜੀ।
0: ਜੀ ਸ਼ੁਕਰੀਆ ਭੈਣ ਜੀ ਪ੍ਰੋਗਰਾਮ ਦਾ ਹਿੱਸਾ,
1: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ
0: ਜੀ। ਸੋ ਜਸਵਿੰਦਰ ਭੈਣ ਦੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ, ਤੇ ਉਹਨਾਂ ਦੀ ਟੈਨਸ਼ਨ ਨੂੰ ਘਟਾਉਂਦੇ ਹਾਂ, ਜਿਹੜੀ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਿਬ ਨੇ ਉਹਨਾਂ ਨੂੰ ਇਹ ਗੀਤ ਸੁਣ ਲਈ ਜਾਂ ਫੋਨ ਮਿਲਾਉਣ ਲਈ ਕਿਹਾ, ਤੇ ਆਓ ਫਿਰ ਸੁਣਾਉਂਦੇ ਹਾਂ ਉਹਨਾਂ ਨੂੰ ਇਹ ਗੀਤ।

0: ਜੀ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਅਤੇ ਸਮਾਂ ਹੋ ਰਿਹਾ ਜੀ 12:40 ਦਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਆ, ਕਰਦੇ ਹਾਂ ਗੱਲਬਾਤ। ਹੈਲੋ
1: ਹੈਲੋ
0: ਜੀ ਨਮਸਕਾਰ।
1: ਨਮਸਕਾਰ
0: ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਨਾਮ ਦੱਸ ਦਿਓ।
1: ਜਸਪ੍ਰੀਤ
0: ਜੀ, ਕਿੱਥੋਂ ਗੱਲ ਕਰ ਰਹੇ ਹੋ? ਪਿੰਡ ਲਹਿਰਾ ਖਾਨਾ ਤੋਂ। ਕੀ ਹਾਲ ਚਾਲ ਹੈ ਜੀ? ਵਧੀਆ ਜੀ, ਵਧੀਆ। ਤੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਹੋ?
1: ਹਾਂਜੀ ਮੈਮ।
0: ਠੀਕ ਹੈ, ਫੋਨ ਮਿਲਾਉਂਦੇ ਹੋ? ਇਸ ਵੇਲੇ ਕੀ ਕਰ ਰਹੀ ਸੀ ਭੈਣ ਜੀ?
1: ਕੁਛ ਨੀ, ਬਸ ਬੱਚੇ ਨੂੰ
0: ਪੜ੍ਹਾ ਰਹੀ ਸੀ। ਹਾਂ, ਪੇਪਰ ਚੱਲ ਰਹੇ ਬੱਚਿਆਂ ਦੀ, ਹੈਨਾ? ਕੰਮਾਂ ਕਾਰਾਂ ਦੇ ਨਾਲ ਬੱਚਿਆਂ ਨੂੰ ਪੜ੍ਹਾਉਣਾ ਵੀ ਸਾਡੀ ਮਾਵਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ।
1: ਹਾਂਜੀ,
0: ਚਲੋ ਇਸ ਤੋਂ ਬਿਨਾਂ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ, ਸਰੋਤਿਆਂ ਨੂੰ, ਕਿਉਂਕਿ ਜਿਹੜੇ ਅੱਜ ਕੱਲ੍ਹ ਥੋੜ੍ਹਾ ਜਿਹਾ ਗੁੱਸਾ ਜ਼ਿਆਦਾ ਕਰਦੇ, ਅੱਜ ਕੱਲ੍ਹ ਗੁੱਸਾ ਹਰ ਕਿਸੇ ਨੂੰ ਛੇਤੀ ਆ ਜਾਂਦਾ, ਹੈਨਾ? ਤੇ ਕੀ ਕਹਿਣਾ ਚਾਹੋਗੇ ਕਿ ਸੁਭਾਅ ਹੈ ਜਿਹੜਾ ਇੱਕ ਆਪਾਂ ਨੂੰ ਕਿਵੇਂ ਰੱਖਣਾ ਚਾਹੀਦਾ, ਕਿਹੋ ਜਿਹਾ ਸੁਭਾਅ ਹੋਣਾ ਚਾਹੀਦਾ ਇੱਕ ਇਨਸਾਨ ਦਾ? ਹੈਲੋ ਜੀ, ਫੋਨ ਹੈ ਜੀ ਜਿਹੜਾ ਉਹ ਡਿਸਕਨੈਕਟ ਹੋ ਗਿਆ। ਚਲੋ ਕਈ ਵਾਰ ਨੈਟਵਰਕ ਦਾ ਇਸ਼ੂ ਹੁੰਦਾ ਜਾਂ ਕੋਈ ਵੀ ਟੈਕਨੀਕਲ ਸਮੱਸਿਆ, ਕਹਿ ਲਓ ਕਿ ਨੈਟਵਰਕ ਦੀ ਸਮੱਸਿਆ ਜਿਹੜੀ ਆ ਜਾਂਦੀ ਹੈ, ਲਾਈਨਾਂ ਜਿਹੜੀਆਂ ਬਿਜ਼ੀ ਬਹੁਤ ਚੱਲ ਰਹੀਆਂ ਹੁੰਦੀਆਂ ਅਤੇ ਕਈ ਵਾਰ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ। ਸੋ ਕਰਾਂਗੇ ਹੋਰ ਗੱਲਾਂ ਬਾਤਾਂ ਸਾਡੀਆਂ ਭੈਣਾਂ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ, ਅਤੇ ਸਮਾਂ ਹੋ ਰਿਹਾ 12:43 ਦਾ। ਸੁਣਦੇ ਹਾਂ ਇੱਕ ਸੰਦੇਸ਼ ਅਤੇ ਉਸ ਤੋਂ ਬਾਅਦ ਖੂਬਸੂਰਤ ਜਿਹਾ ਗੀਤ।
2: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ, ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

0: ਜੀ
1: ਅੱਛਾ, ਬੱਚੇ ਗਰਮੀ ਤੋਂ?
0: ਬਸ ਬੱਚੇ ਕਿੱਥੇ ਭੈਣ ਜੀ, ਵਿੱਚ ਹੀ ਆ। ਆ ਜਾਂਦੀ ਹੈ ਗਰਮੀ, ਲੰਘ ਜਾਂਦੀ ਹੈ ਹਨਾ, ਫਿਰ ਹਵਾ ਦਾ ਬੁੱਲਾ ਜਾ ਆ ਜਾਂਦਾ, ਫਿਰ ਠੰਡ ਜੀ ਮਿਲ ਜਾਂਦੀ ਹੈ, ਫਿਰ ਗਰਮੀ ਜੀ ਆ ਜਾਂਦੀ
1: ਹੈ। ਹਵਾ ਵੀ ਤੱਤੀ ਆਉਂਦੀ ਹੈ, ਹਜੇ ਠੰਡੀ ਆਉਂਦੀ ਹੈ।
0: ਉਹੀ ਤਾਂ ਗੱਲ ਹੈ, ਅਹਿਸਾਸ ਕਰਾ ਦਿੰਦੀ ਹੈ ਵੀ ਹੁਣ ਮੈਂ ਚੜ ਗਈ, ਗਰਮੀ ਆ ਗਈ, ਹਨਾ।
1: ਸਹੀ ਗੱਲ, ਸਹੀ ਗੱਲ ਹੈ।
0: ਪਰ ਕੋਈ ਗੱਲ ਨਹੀਂ, ਆਪਾਂ ਵੀ ਆਦੀ ਆ, ਹਰ ਸਾਲ ਆਹੀ ਕੁਛ ਹੁੰਦਾ, ਗਰਮੀ ਆਉਂਦੀ ਹੈ, ਆਪਾਂ ਵਿੱਚੇ ਕੰਮ ਕਾਰ ਕਰਦੇ ਤੁਰੇ ਫਿਰਦੇ ਆ, ਤੇ
1: ਸਾਰਾ ਕੁਛ ਹੀ ਕਰਨਾ ਪੈਂਦਾ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ,
1: ਗਰਮੀ ਦਾ ਆਵੇ ਕਿ ਨਾ ਆਵੇ, ਕੰਮ ਤਾਂ ਕਰਨਾ ਹੀ ਹੈ।
0: ਜ਼ਿੰਦਗੀ ਉਹੀ ਆ, ਸਵੇਰੇ ਉੱਠਣਾ, ਰੋਟੀਆਂ ਪਕਾਉਣੀਆਂ, ਖਾਣੀਆਂ, ਕੰਮਾਂ ਤੇ ਜਾਣਾ, ਸਾਰਾ ਰੂਟੀਨ ਉਹ ਵੀ ਚੱਲੀ ਜਾਣਾ।
1: ਸਹੀ ਗੱਲ ਹੈ।
0: ਪਰ ਗਰਮੀ ਤੋਂ ਬਚਣ ਲਈ ਕੀ ਕਹਿਣਾ ਚਾਹੋਗੇ, ਕਿ ਜਦੋਂ ਹੁਣ ਅਸੀਂ, ਸਾਨੂੰ ਨਿਕਲਣਾ ਹੀ ਪੈਂਦਾ ਗਰਮੀ ਦੇ ਵਿੱਚ, ਹੈਨਾ, ਤੇ ਰਾਣੀ ਭੈਣ ਕੀ ਕਹਿਣਾ ਚਾਹੋਗੇ?
1: ਪੂਰਾ ਧਿਆਨ ਰੱਖਣਾ ਪੈਂਦਾ, ਪਾਣੀ ਨਾਲ ਚਾਹੀਦਾ ਜੀ।
0: ਬਿਲਕੁਲ ਬਿਲਕੁਲ,
1: ਹਾਂ, ਖਾ ਪੀ ਕੇ ਕੋਈ ਬਾਹਰ ਨਿਕਲੋ,
0: ਬਿਲਕੁਲ ਬਿਲਕੁਲ, ਖਾਲੀ ਪੇਟ ਨਾ ਨਿਕਲੋ, ਕੁਛ ਵੀ ਖਾ ਲਓ, ਹਲਕਾ ਫੁਲਕਾ, ਜੋ ਤੁਹਾਨੂੰ ਚੰਗਾ ਲੱਗਦਾ,
1: ਪਾਣੀ ਨਾਲ ਚਾਹੀਦਾ, ਜ਼ਰੂਰੀ ਹੈ ਪਾਣੀ ਤਾਂ।
0: ਬਿਲਕੁਲ ਬਿਲਕੁਲ, ਜਾਂ ਕਹਿ ਲਓ ਕਿ ਛੋਟਾ ਜਿਹਾ ਕੋਈ ਟਾਵਲ ਵਗੈਰਾ ਸਿਰ ਤੇ ਰੱਖਿਆ ਜਾਵੇ ਤਾਂ ਗਰਮੀ ਤੋਂ ਬਚਾ ਰਹਿੰਦਾ, ਹੈਨਾ।
1: ਹਾਂਜੀ ਹਾਂਜੀ,
0: ਸਿੱਧੀ ਡਾਇਰੈਕਟ ਜਿਹੜੀ ਸੂਰਜ ਦੀ ਗਰਮੀ ਹੈ, ਧੁੱਪ ਹੈ, ਸਾਨੂੰ ਸਾਡੇ ਸਿਰ ਤੇ ਸਿੱਧੀ ਨਹੀਂ ਪੈਂਦੀ।
1: ਹਾਂਜੀ
0: ਠੀਕ ਹੈ, ਤੇ ਅੱਜ ਕਿੰਨੇ ਕੁ ਦਿਨਾਂ ਬਾਅਦ ਫੋਨ ਮਿਲਿਆ ਰਾਣੀ ਭੈਣ ਦਾ?
1: ਸਾਡਾ 15 ਦਿਨਾਂ ਬਾਅਦ ਮਿਲ ਗਿਆ ਜੀ।
0: ਮਤਲਬ ਇੱਕ ਸੰਡੇ ਛੱਡ ਕੇ ਉਦੋਂ ਪਿਛਲੇ ਲਾਇਆ ਹੋਣਾ।
1: ਹਾਂਜੀ
0: ਠੀਕ ਹੈ, ਇਸੇ ਪ੍ਰੋਗਰਾਮ ਚ ਹੀ ਮਿਲਿਆ ਸੀ ਫੋਨ?
1: ਇਸੇ ਚ ਹੀ ਮਿਲਦਾ ਜੀ, ਹੁਣ ਹੀ ਮਿਲਦਾ। ਇੱਕ ਮੇਰੀ ਭੈਣ ਰਾਣੀ ਕੌਰ ਦਾ ਵੀ ਮੇਰੇ ਮਨਾਲੀ ਮਗਰੋਂ ਹੀ ਫੋਨ ਮਿਲਿਆ ਸੀਗਾ।
0: ਠੀਕ ਹੈ ਠੀਕ ਹੈ, ਹਾਂ, ਰਾਣੀ ਭੈਣ ਇੱਕ ਹੋਰ ਵੀ ਹੈਗੇ ਨੇ, ਠੀਕ ਹੈ,
1: ਨਰਮਾਣੇ ਵਾਲੀ।
0: ਹਾਂਜੀ ਹਾਂਜੀ ਹਾਂਜੀ,
1: ਪਹਿਲਾਂ ਉਦੋਂ ਲੱਗਿਆ ਸੀਗਾ, ਪਹਿਲਾਂ ਉਹਦਾ ਫੋਨ ਲੱਗ ਗਿਆ, ਬਾਅਦ ਚ ਮੇਰਾ ਲੱਗ ਗਿਆ ਸੀਗਾ। ਹੁਣ ਵਾਲੇ ਹਫ਼ਤੇ ਗਾਂ ਵਾਲੇ ਚ ਪਹਿਲਾਂ ਮੇਰਾ ਲੱਗ ਗਿਆ ਸੀ ਫੋਨ, ਫੇਰ ਉਹਦਾ ਲੱਗ ਗਿਆ ਸੀਗਾ।
0: ਅੱਜ ਦੇਖਦੇ ਫਿਰ ਅਗਲੀ ਕਾਲ ਕਿਹਦੀ ਆਉਂਦੀ ਹੈ, ਨਾ, ਭੈਣਾ ਭੈਣਾਂ ਦੀ ਸਾਂਝ ਹੈਗੀ ਹੈ ਕਿ ਨਹੀਂ। ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ?
1: ਕੋਈ ਵੀ ਸੁਣਾ ਦੇ ਜੀ,
0: ਕੋਈ ਵੀ ਸੁਣਾ ਦਈਏ। ਠੀਕ ਹੈ, ਆ ਗਿਆ ਜੀ ਪ੍ਰੋਗਰਾਮ ਦੇ ਵਿੱਚ ਗੀਤ, ਤੁਹਾਡੇ ਰੇਡੀਓ ਸੈੱਟ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ। ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ, ਆਵਾਜ਼ ਸ਼ਹਿਰੀਮਾਨ ਦੀ।

0: ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਚੁੱਕੇ ਨੇ ਤੇ ਕਰਦੇ ਆ ਗੱਲਬਾਤ। ਕੌਣ ਜੁੜੇ ਹੋਏ ਨੇ ਸਾਡੇ ਨਾਲ? ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਹਾਂਜੀ ਮੈਡਮ, ਪਿੰਡ ਚਨਾਰਥਲ ਤੋਂ ਚਰਨਜੀਤ ਕੌਰ ਬੋਲ ਰਹੀ ਹਾਂ ਮੈਡਮ।
0: ਚਰਨਜੀਤ ਕੌਰ ਜਾਂ ਸ਼ਰਨਜੀਤ ਕੌਰ?
1: ਚਰਨਜੀਤ ਕੌਰ।
0: ਚਰਨਜੀਤ ਕੌਰ, ਠੀਕ ਹੈ ਜੀ, ਸਵਾਗਤ ਹੈ ਜੀ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਥੈਂਕ ਯੂ ਮੈਮ
0: ਜੀ। ਕੀ ਕਰਦੇ ਹੋ ਭੈਣ ਜੀ?

0: ਹਾਂਜੀ ਮੈਡਮ, ਅਸੀਂ ਸਿਲਾਈ ਦਾ ਕੰਮ ਕਰਦੇ ਹਾਂ ਦੀਦੀ।
1: ਸਿਲਾਈ
0: ਹਾਂਜੀ, ਬਸ ਹੁਣ ਮੈਂ ਤਿਆਰੀ ਕਰਵਾਈ ਇਸ ਕੰਮ ਦੀ।
1: ਠੀਕ ਹੈ, ਠੀਕ ਹੈ।
0: ਹਾਂਜੀ, ਪਹਿਲਾਂ ਆਪਣਾ ਸੂਟ ਬਣਾਇਆ ਹੈਗਾ ਤੇ ਹੁਣ
1: ਸੀਜ਼ਨ ਬਦਲ ਗਿਆ ਤੇ ਹੁਣ ਗਰਮੀ ਵਾਲੇ ਸੂਟਾਂ ਦੀ ਵਾਰੀ ਹੈ। ਪਹਿਲਾਂ ਬੁੱਲ ਵਾਲੇ ਤਾਂ ਕੋਈ ਟਾਈਟ ਹੋ ਗਏ, ਕੋਈ ਫਟ ਗਏ, ਕੋਈ ਕਿਵੇਂ ਹੋ ਗਿਆ, ਹੈਨਾ, ਕੋਈ ਰੰਗ ਫਿੱਟ ਗਿਆ ਤੇ ਆਪਣੇ ਕੋਲ ਬਹਾਨੇ ਬਹੁਤ ਹੁੰਦੇ ਆ ਭੈਣਾਂ ਕੋਲ, ਨਵੇਂ ਬਣਾਉਣੇ ਆਪਾਂ। ਠੀਕ ਹੈ ਤੇ ਭੈਣ ਜੀ, ਗੀਤ ਕਿਹੜਾ ਸੁਣੋਗੇ?
0: ਹਾਂਜੀ,
1: ਗੀਤ ਕਿਹੜਾ ਸੁਣੋਗੇ?
0: ਹਾਂਜੀ ਮੈਡਮ, ਮਿਸ ਪੂਜਾ ਦਾ ਮਿਰਜ਼ਾ ਸੁਣਾ ਦਿਓ ਗੀਤ।
1: ਮਿਸ ਪੂਜਾ ਦਾ ਮਿਰਜ਼ਾ।
0: ਹਾਂਜੀ ਮੈਡਮ, ਆਪਣੇ ਰਾਣੀ ਭੈਣ ਨੂੰ ਸਾਡੇ ਕੋਲ ਸਤਿ ਸ਼੍ਰੀ ਅਕਾਲ।
1: ਰਾਣੀ ਭੈਣ ਨੂੰ?
0: ਹਾਂਜੀ ਮੈਡਮ, ਇੱਕ ਗੱਲ ਹੋਰ ਕਰਨੀ ਹੈ।
1: ਹਾਂਜੀ ਹਾਂਜੀ,
0: ਆਪਣੇ ਨਾ ਵਿਜੇ ਲਕਸ਼ਮੀ ਮੈਡਮ ਕਿਉਂ ਨਹੀਂ ਆ ਰਹੇ ਮੈਡਮ? ਮੈਂ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਤਰਸੀ ਪਈ ਆ।
1: ਅੱਲ ਹੈ, ਤੁਸੀਂ ਕਿਹਾ ਤੇ ਮੈਂ ਅੱਜ ਹੀ ਬੁਲਾ ਲੈਣੀ ਉਹਨਾਂ ਨੂੰ। ਡਿਊਟੀ ਤਾਂ ਕਦੋਂ ਮਰਜ਼ੀ ਲੱਗ ਜਾਂਦੀ ਹੈ ਹਨਾ, ਤੇ ਵੈਸੇ ਉਹ ਅੱਜ ਵੀ ਆ ਰਹੇ ਆ ਸ਼ਾਮ ਨੂੰ ਤੇ ਕੀ ਕਹਿੰਦੇ ਹੁੰਦੇ ਆ, ਤੁਸੀਂ ਸੁਣਿਆ ਕਰੋ ਪ੍ਰੋਗਰਾਮ। ਤੁਸੀਂ ਮੇਰੇ ਖਿਆਲ ਚ ਕੋਈ 2-4 ਦਿਨਾਂ ਤੋਂ ਰੇਡੀਓ ਸੁਣ ਨੀ ਰਹੇ ਹੋਣੇ ਤਾਂ ਕਿਤੇ ਰਹਿ ਗਿਆ ਹੋਣੇ। ਬਸ ਬਸ ਆਉਂਦੇ ਆ ਵਿਜੇ ਲਕਸ਼ਮੀ ਮੈਮ, ਕੋਈ ਇਹੋ ਜਿਹੀ ਗੱਲ ਨੀ। ਠੀਕ ਹੈ ਜੀ, ਹਾਂ ਤੇ ਸੁਣਦੇ ਆ ਗੀਤ ਤੁਹਾਡੀ ਫਰਮਾਇਸ਼ ਤੇ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
0: ਹਾਂਜੀ, ਓਕੇ ਸਰ। ਨਾ
1: ਜੀ, ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਮਿਰਜ਼ਾ ਮਿਸ ਪੂਜਾ ਦਾ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: एक कहानी है एक नर्स अते ओदे अंतर मंदी। आगे तनका हुण नवे चुमके ना, पहला बचत पहला चुमके। सुनो, हर महीने थोड़ा बचाओ, थोड़ा निवेश करो, अते कुछ इमरजेंसी दे लई भी बचाओ, ताकि रहो टेंशन फ्री।
2: पर चुमकिया दा की
1: जान दी है जा। लावा टीका।
3: आरबीआई कहिंदा है,
1: वित्तीय समझदारी खुशहाल नारी।
4: जी, प्रोग्राम दे विच अगले कॉलर नु असी ले लेने हां, क्योंकि समय जड़ा भज्या जा रहा है। हेलो।
5: हां जी, हां जी बेटा,
4: सत श्री अकाल जी, की हाल चाल नी?
5: हां जी, बहुत वधिया बेटा, तुसी सुनाओ, तुसी घर परिवार सारा ठीक ठाक?
4: हां जी हां जी, बहुत वधिया। नाम दस दियो जी अपना।
5: मेरा नाम अमरजीत कौर है जी, पिंड हरीके कलां जी वासी दी मुक्तसर साहिब।
4: अमरजीत कौर हरीके कलां तो, ठीक है। हाल चाल तुहाडे वधिया लग रहे है मेनू गल्लां बातां तो। ਪਹਿਲਾਂ ਜਦੋਂ ਜਵਾਨੀ ਸੀ ਤੇ ਹੁਣ ਹੈ, ਤੁਹਾਡੇ ਸੁਭਾਅ ਦੇ ਵਿੱਚ ਕਿੰਨਾ ਕੁ ਫਰਕ ਹੈ?
5: ਐਵੇਂ
4: ਜਿਹਦਾ ਹੀ ਹੈ,
5: ਕਿਵੇਂ ਜਿਹਦਾ?
4: ਖੁੱਲਾ ਖੁੱਲਾ ਹੀ ਹੈ। ਠੀਕ ਹੈ, ਤੇ ਘਰ ਦੇ ਵਿੱਚ ਕੌਣ ਕੌਣ ਹੈਗੇ ਨੇ?
5: ਘਰ ਦੇ ਵਿੱਚ ਬੇਟਾ, ਨੋਰਾਣੀ ਹੈ, ਦੋ ਪੋਤੇ ਜੀ।
4: ਠੀਕ ਹੈ,
5: ਤੇ ਬੇਟੀਆਂ ਦੋ ਚਲੀਆਂ ਗਈਆਂ ਆਪਦੇ ਸਾਰੇ ਘਰ।
4: ਅੱਛਾ ਅੱਛਾ, ਚਲੋ ਵਧੀਆ ਗੱਲ ਹੈ, ਧੀਆਂ ਆਪਦੇ ਘਰੇ ਵਸਦੀਆਂ, ਸੋਹਣੀਆਂ ਲੱਗਦੀਆਂ, ਹੈ ਨਾ?
5: ਹਾਂਜੀ ਹਾਂਜੀ ਹਾਂਜੀ
4: ਹਾਂਜੀ। ਤੇ ਫਿਰ ਅੱਜ ਗੀਤ ਕਿਹੜਾ ਸੁਣੋਗੇ ਪ੍ਰੋਗਰਾਮ ਦੇ ਵਿੱਚ?
5: ਗੀਤ ਬੇਟਾ ਬਸ ਤੁਹਾਡੀ ਮਰਜ਼ੀ ਦਾ ਹੀ ਸੁਣੂਗੀ।
4: ਮੇਰੀ ਮਰਜ਼ੀ ਦਾ ਹੀ? ਠੀਕ ਹੈ, ਮੇਰੀ ਮਰਜ਼ੀ ਤੇ ਤੁਹਾਡੀ ਮਰਜ਼ੀ, ਆਪਾਂ ਕੋਸ਼ਿਸ਼ ਕਰਦੇ ਆ ਵੀ ਮਿਲ ਜੇ,
5: ਤੇ ਕਿਉਂਕਿ ਮਾਵਾਂ ਧੀਆਂ ਫਿਰ ਤਾਂ ਕਰਕੇ।
4: ਬਿਲਕੁਲ ਬਿਲਕੁਲ, ਠੀਕ ਹੈ ਜੀ, ਤੇ ਸੁਣਦੇ ਆ ਜੀ ਗੀਤ ਫਿਰ ਪ੍ਰੋਗਰਾਮ।

0: ਦੇ ਤਹਿਤ ਪ੍ਰੋਗਰਾਮ ਦੇ ਵਿੱਚ ਹਿੱਸਾ ਮੰਨਣ ਲਈ ਸ਼ੁਕਰੀਆ।
1: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਆਵਾਜ਼ ਦੇ ਜ਼ਰੀਏ ਸਾਡੇ ਏਰੀਏ ਕਲਮ ਪਹੁੰਚੇ, ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਧੰਨਵਾਦ
0: ਜੀ, ਸ਼ੁਕਰੀਆ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਗੀਤ, ਆਵਾਜ਼ ਗੁਰਦਾਸ ਮਾਨ ਦੀ। ਇਹ ਕਹਿੰਦੇ ਵੀ ਤੁਹਾਡੀ ਫਰਮਾਇਸ਼ ਦੇ ਨਾਲ ਮਤਲਬ ਮਿਲਣੀ ਚਾਹੀਦੀ ਹੈ, ਤੇ ਮੈਨੂੰ ਲੱਗਦਾ ਵੀ ਮਾਤਾ ਨੂੰ ਇਹ ਗੀਤ ਜ਼ਰੂਰ ਵਧੀਆ ਲੱਗੂਗਾ।

0: ਜੀ ਸੋ ਪ੍ਰੋਗਰਾਮ ਘਰ ਪਰਿਵਾਰ ਨੂੰ ਇੱਥੇ ਹੀ ਸਮਾਪਤੀ ਦੇ ਵੱਲ ਲੈ ਚੱਲਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ ਦਿਓ ਆਗਿਆ, ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ, ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 10 ਸਕਿੰਟ ਦਾ ਹੋ ਰਿਹਾ ਏ। ਹੁਣ ਤੋਂ ਕੁਝ ਦੇਰ ਬਾਅਦ ਸੁਣਾਂਗੇ ਪ੍ਰਦੇਸ਼ਿਕ ਖ਼ਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਦੇ ਲਈ ਕਰਦੇ ਹਾਂ ਇੰਤਜ਼ਾਰ।

जी, प्रोग्राम हैलो फरमाइश ते स्वागत करदे आ सारे श्रोतियां दा। मेरे वल्लों कमल सिद्धू वल्लों प्यार भरी नमस्कार। सो प्रोग्राम दे विच सुनदे हुंदे आ जी आपां हिंदी फिल्मी गीत ते नंबर तुसीं मिलाउंदे हुंदे हो ते फरमाइशां ते आधारित इह प्रोग्राम है। नंबर है जी स्टूडियो दा 0164-242-3031। सो मैनूं पता है कि साढ़े बहुत सारे श्रोते आ जिहड़े तैयार बर तैयार हुंदे आ प्रोग्राम दे विच शमूलियत करन लई। ਅਤੇ ਸਭ ਤੋਂ ਪਹਿਲਾਂ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਵੀ ਸਰੋਤੇ ਆ ਸਾਡੇ ਪਿਛਲੇ 2-4 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ, 10 ਦਿਨਾਂ ਦੇ ਵਿੱਚ ਫੋਨ ਮਿਲਾ ਚੁੱਕੇ ਆ, ਉਹ ਗੀਤ ਸੰਗੀਤ ਜ਼ਰੂਰ ਸੁਣ ਲੈਣ ਪਰ ਦੂਜੇ ਭੈਣ ਭਰਾਵਾਂ ਨੂੰ ਵੀ ਮੌਕਾ ਦੇਣ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ। ਸੋ ਨੰਬਰ ਹੈ ਜੀ 0164-242-3031। ਪ੍ਰੋਗਰਾਮ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਜਿਸ ਦੇ ਵਿੱਚ ਸੁਣਦੇ ਹਾਂ ਆਪਾਂ ਹਿੰਦੀ ਫਿਲਮੀ ਗੀਤ। ਪਹਿਲਾਂ ਹਿੰਦੀ ਫਿਲਮੀ ਗੀਤ ਸੁਣ ਜਾ ਰਹੇ ਹਾਂ। ਆਵਾਜ਼ ਹੈ ਜੀ ਕਿਸ਼ੋਰ ਕੁਮਾਰ ਅਤੇ ਲਤਾ ਜੀ ਦੀ। ਆਓ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।

0: ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਸਾਡੇ ਤੱਕ ਪਹੁੰਚ ਕਰ ਚੁੱਕੇ ਨੇ ਤੇ ਜਾਣਦੇ ਆ ਸਾਡੇ ਪਹਿਲੇ ਕਾਲਰ ਕੌਣ ਨੇ। ਹੈਲੋ,
1: ਹਾਂਜੀ
0: ਜੀ ਬਾਈ ਜੀ, ਪਹਿਲਾਂ ਤਾਂ ਮੈਨੂੰ ਲੱਗਦਾ ਰੇਡੀਓ ਤੁਹਾਡਾ ਨੇੜੇ ਹੈ। ਹੈਲੋ,
1: ਹਾਂਜੀ।

0: ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਸਾਡੇ ਤੱਕ ਪਹੁੰਚ ਕਰ ਚੁੱਕੇ ਨੇ ਤੇ ਜਾਣਦੇ ਆ ਸਾਡੇ ਪਹਿਲੇ ਕਾਲਰ ਕੌਣ ਨੇ। ਹੈਲੋ
1: ਹਾਂਜੀ
0: ਜੀ ਬਾਈ ਜੀ, ਪਹਿਲਾਂ ਤਾਂ ਮੈਨੂੰ ਲੱਗਦਾ ਰੇਡੀਓ ਤੁਹਾਡਾ ਨੇੜੇ ਹੈ। ਹੈਲੋ
1: ਹਾਂਜੀ ਹਾਂਜੀ
0: ਬਾਈ ਜੀ, ਰੇਡੀਓ ਤੋਂ ਪਾਸੇ ਹੋ ਜਾਓ ਥੋੜਾ ਜਿਹਾ। ਹੈਲੋ
1: ਹਾਂਜੀ,
0: ਹੋ ਗਏ ਪਾਸੇ ਰੇਡੀਓ ਤੋਂ?
1: ਹਾਂਜੀ ਹਾਂਜੀ
0: ਨਹੀਂ ਹੋਏ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਹੈ ਨਾ ਜਿਹੜੀ, ਦੋ ਤਿੰਨ ਆਵਾਜ਼ਾਂ ਆ ਰਹੀਆਂ। ਪਾਸੇ ਹੋ ਕੇ ਗੱਲ ਕਰੋ ਵੀਰ ਜੀ,
1: ਫੋਨ ਹੀ ਤੁਸੀਂ ਦੋ।
0: ਚਲੋ ਫਰਮਾਇਸ਼ ਦੱਸ ਦਿਓ, ਨਾਮ ਦੱਸ ਦਿਓ ਤੇ ਫਰਮਾਇਸ਼ ਦੱਸ ਦਿਓ।
1: ਫਰਮਾਇਸ਼ ਹਾਂਜੀ ਹਰਪਾਲ ਸਿੰਘ ਜੀ।
0: ਹਾਂਜੀ ਹਾਂਜੀ ਹਰਪਾਲ ਸਿੰਘ ਜੀ, ਫਰਮਾਇਸ਼ ਦੱਸ ਦਿਓ।
1: ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਜੀ।
0: ਜੀ ਜੀ ਸਵਾਗਤ ਹੈ ਜੀ।
1: ਤੇ ਫਿਲਮ ਛੋਲੇ ਜੋ ਸੁਣਾ ਦਿਓ ਜੀ।
0: ਠੀਕ ਹੈ ਜੀ, ਠੀਕ ਹੈ ਜੀ, ਸੁਣਾਉਂਦੇ ਆ ਗੀਤ। ਸੋ ਫਿਲਮ ਸ਼ੋਲੇ ਦੇ ਵਿੱਚੋਂ ਗੀਤ ਜ਼ਰੂਰ ਤੁਹਾਨੂੰ ਸੁਣਾਉਂਦੇ ਹਾਂ, ਅਤੇ ਇਹੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਰੇਡੀਓ ਤੋਂ ਪਾਸੇ ਹੋ ਜਾਇਆ ਕਰੋ ਜਦੋਂ ਫੋਨ ਮਿਲਾਉਂਦੇ ਹੋ ਸਟੂਡੀਓ ਦੇ ਵਿੱਚ, ਨਹੀਂ ਤਾਂ ਆਵਾਜ਼ ਹੈ ਨਾ ਜਿਹੜੀ ਉਹ ਫਿਰ ਦੂਰੀ ਤੀਰੀ ਹੋ ਕੇ ਆਉਣ ਲੱਗ ਜਾਂਦੀ ਹੈ। ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ।

0: ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ ਅਤੇ ਦੇਖਦੇ ਹਾਂ ਕੌਣ ਜੁੜੇ ਹੋਏ ਨੇ ਸਾਡੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ ਭੈਣ ਜੀ।
0: ਹੈਲੋ
1: ਹੈਲੋ ਹੈਲੋ,
0: ਜੀ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ?
1: ਹਾਂਜੀ,
0: ਠੀਕ ਹੈ ਜੀ, ਨਾਮ ਦੱਸ ਦਿਓ ਬਾਈ ਜੀ।
1: ਦਰੋਗਾ ਸਿੰਘ, ਪਿੰਡ ਆਦਣੀ ਹੈ ਜੀ, ਜ਼ਿਲ੍ਹਾ ਮੁਕਤਸਰ।
0: ਜੀ, ਮੁਕਤਸਰ ਵਾਲਿਓ, ਕੀ ਹਾਲ ਚਾਲ ਹੈ ਜੀ?
1: ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ ਜੀ।
0: ਜੀ, ਬਹੁਤ ਵਧੀਆ। ਅਤੇ ਬਾਈ ਜੀ, ਗੀਤ ਕਿਹੜਾ ਸੁਣੋਗੇ?
1: ਰਾਮ ਤਰੀ ਗੰਗਾ ਮੈਲੀ ਦੱਸਣਾ ਦੇ ਜੀ।
0: ਠੀਕ ਹੈ ਜੀ, ਆ ਗਿਆ ਜੀ ਤੁਹਾਡਾ ਫਰਮਾਇਸ਼ੀ ਗੀਤ ਰੇਡੀਓ ਸੈੱਟ 'ਤੇ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ
1: ਸ਼ੁਕਰੀਆ ਜੀ।
0: ਜੀ, ਇਹਨਾਂ ਦੀ

0: ਲਓ ਜੀ, ਅਸੀਂ ਵੀ ਅਗਲੇ ਸਰੋਤਿਆਂ ਨੂੰ ਕਬੂਲ ਕਰਨਾ ਤੇ ਦੇਖਦੇ ਹਾਂ ਕੌਣ ਜੁੜੇ ਨੇ ਸਾਡੇ ਨਾਲ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ, ਪਤਾ ਦੱਸ ਦਿਓ।
1: ਹਾਂਜੀ, ਵਿਕਰਮਜੀਤ ਸਿੰਘ, ਪਿੰਡ ਚਨਾਰਥਲ ਜੀ।
0: ਚਨਾਰਥਲ ਤੋਂ ਵਿਕਰਮਜੀਤ ਸਿੰਘ ਜੀ, ਸਵਾਗਤ ਹੈ ਜੀ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ, ਥੈਂਕ ਯੂ ਜੀ।
0: ਤੇ ਬਾਈ ਜੀ, ਫਰਮਾਇਸ਼ ਦੱਸ ਦਿਓ।
1: ਹਾਂ, ਫਿਲਮ ਹੈ ਜੀ ਆਪਣੇ ਕੱਚੇ ਧਾਗੇ
0: ਜੀ ਜੀ ਜੀ,
1: ਉਹਦੇ ਸੁਣਾ ਦਿਓ।

0: ਫਿਲਮ ਕੱਚੇ ਧਾਗੇ ਦੇ ਵਿੱਚੋਂ।
1: ਹਾਂਜੀ ਹਾਂਜੀ, ਅਸੀਂ ਕਾਫੀ ਚਿਰ ਵੱਧ ਲਾਇਆ ਜੀ ਫੋਨ, ਤੇ ਸਾਨੂੰ ਸਰੋਤਿਆਂ ਦੇ ਫੋਨ ਆਉਂਦੇ ਸੀਗੇ ਤੁਸੀਂ ਫੋਨ ਕਿਉਂ ਲਾਉਣ ਘੱਟ ਗਏ ਜੀ।
0: ਹਾਂ, ਤੇ ਕੀ ਕਾਰਨ ਸੀ ਫਿਰ ਕਿਉਂ ਘੱਟ ਗਏ ਸੀ?
1: ਨਹੀਂ
0: ਵੈਸੇ ਤਾਂ ਨੀ ਹੁੰਦਾ, ਦੇਖੋ ਯਾ ਤਾਂ ਆਪਾਂ ਕੰਮਾਂ ਕਾਰਾਂ ਚ ਬਿਜ਼ੀ ਹੋ ਜਾਂਦੇ ਆ ਆਪਦੇ, ਹੈਨਾ, ਤੇ ਉਹੀ ਤਾਂ ਵਜ੍ਹਾ ਹੁੰਦੀ ਹੈ।
1: ਪਹਿਲਾਂ ਠੀਕ ਠਾਕ ਸੀਗਾ ਜੀ, ਕੰਮ ਤਾਂ ਹੁਣ ਚੱਲਿਆ ਜੀ ਅਸਲ।
0: ਅੱਛਾ ਅੱਛਾ, ਚਲੋ ਫਿਰ ਵੀ ਮੇਰੀ ਤਾਂ ਸਲਾਹ ਇਹੀ ਹੈ ਬਾਈ ਜੀ, ਟਾਈਮ ਕੱਢਿਆ ਕਰੋ, ਨਾਲੇ ਤਾਂ ਫਰਮਾਇਸ਼ੀ ਗੀਤ ਸੁਣਿਆ ਕਰੋ, ਨਾਲੇ ਆਪਦੇ ਸੁਝਾਅ ਦਿਆ ਕਰੋ ਪ੍ਰੋਗਰਾਮ ਦੇ ਵਿੱਚ, ਜਿਵੇਂ ਆਪਣਾ ਸਰੋਤਾ ਮੰਚ ਵੀ ਚੱਲਦਾ ਹੈ ਨਾ।
1: ਤੇ ਜਿਹੜੇ ਮੈਡਮ ਦਾ ਵੀ ਫੋਨ ਲੱਗਿਆ ਸੀਗਾ ਜੀ।
0: ਨਹੀਂ ਨਹੀਂ ਵਧੀਆ ਗੱਲ ਹੈ ਵੀਰ ਜੀ, ਸੋ ਵਧੀਆ ਜਦੋਂ ਤੁਹਾਡੇ ਫੋਨ ਮਿਲਦੇ ਆ ਤਾਂ ਚੰਗਾ ਲੱਗਦਾ ਗੱਲਬਾਤ ਕਰਕੇ, ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਕੇ। ਤੇ
1: ਹਾਂਜੀ ਹਾਂਜੀ ਹਾਂਜੀ,
0: ਸ਼ੁਕਰੀਆ ਬਾਈ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
1: ਥੈਂਕ ਯੂ ਜੋਨੇ, ਥੈਂਕ ਯੂ
0: ਜੀ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਕੱਚੇ ਧਾਗੇ ਦੇ ਵਿੱਚੋਂ, ਤੇ ਜ਼ਰੂਰ ਸੁਣਾਵਾਂਗੇ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ। ਉਸ ਤੋਂ ਪਹਿਲਾਂ ਸੁਣਦੇ ਹਾਂ ਸੰਦੇਸ਼।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

0: ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਨੇ। ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ, ਕੌਣ ਗੱਲ ਕਰ ਰਹੇ ਹੋ?
1: ਮਿਸਤਰੀ ਹਰਦੇਵ ਸਿੰਘ ਜੀ, ਪਿੰਡ ਜੌੜਕੀਆਂ ਤੋਂ।
0: ਹਰਦੇਵ ਸਿੰਘ ਜੀ ਪਿੰਡ ਜੌੜਕੀਆਂ ਤੋਂ, ਕੀ ਹਾਲ ਚਾਲ ਨੇ ਭਾਈ ਜੀ?
1: ਠੀਕ ਹੈ ਜੀ, ਵਧੀਆ।
0: ਤੇ ਅੱਜ ਫਿਰ ਗੀਤ ਕਿਹੜਾ ਸੁਣੋਗੇ?
1: ਗੀਤ ਹੈ ਜੀ ਦਿਲ ਫਿਲਮ ਚੋਂ, ਕੋਈ ਵੀ ਸੁਣਾ ਦਿਓ।
0: ਦਿਲ ਫਿਲਮ ਦੇ ਵਿੱਚੋਂ, ਠੀਕ ਹੈ ਜੀ। ਤੇ ਆ ਗਿਆ ਫਿਰ ਵੀਰ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ,
1: ਧੰਨਵਾਦ ਜੀ।
0: ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਦਿਲ ਦੇ ਵਿੱਚੋਂ, ਤੇ ਆਵਾਜ਼ ਹੈ ਜੀ ਅਨੁਰਾਧਾ ਪੌਂਡਵਾਲ ਦੀ, ਤੇ ਇਹਨਾਂ ਦੇ ਨਾਲ ਨੇ ਸੁਰੇਸ਼ ਬੇਦਕਰ। ਆਓ ਸੁਣਦੇ ਹਾਂ ਇਹ ਗੀਤ।

0: ਬੀਬੋ ਕੀ ਹਾਲ ਹੈ?
1: ਨਹੀਂ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ।
1: ਨਹੀਂ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨਹੀਂ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨਹੀਂ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 7839-63306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਤੇ ਸਮਾਂ ਹੋ ਰਿਹਾ ਜੀ 1:50 ਦਾ, ਤੇ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
4: ਹੈਲੋ
3: ਜੀ, ਨਮਸਕਾਰ ਬਾਈ ਜੀ।
4: ਨਮਸਕਾਰ ਜੀ,
3: ਨਾਮ ਦੱਸ ਦਿਓ ਬਾਈ ਜੀ।
4: ਪਿੰਡ ਫੱਤਾ ਮਾਲੋਕਾ ਦਾ, ਜ਼ਿਲ੍ਹਾ ਮਾਨਸਾ ਜੀ, ਪਿੰਡ ਫੱਤਾ ਮਾਲੋਕਾ ਦਾ, ਪਰਮਜੀਤ ਸਿੰਘ ਬੋਲ ਰਿਹਾ ਜੀ।
3: ਪਰਮਜੀਤ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
4: ਧੰਨਵਾਦ ਜੀ, ਧੰਨਵਾਦ।
3: ਤੇ ਬਾਈ ਜੀ, ਫਰਮਾਇਸ਼ ਦੱਸ ਦਿਓ, ਅੱਜ ਕਿਹੜੀ ਸੁਣਾਉਂਗੇ?
4: ਬਸ ਹੈਗੀ ਜੀ, ਰਾਜ ਫਿਲਮ ਦਾ ਗੀਤ ਹੈ ਜੀ, ਜਿਨੂੰ ਮੋਰੀਆ ਦਾ ਜੀ, ਕਿ ਜਿਤਨਾ ਮੈਂ ਚਾਹੂੰ ਤੁਝੇ ਕੋਈ ਕਿਸੀ ਕੋ ਨਾ ਚਾਹੇ।
3: ਠੀਕ ਹੈ, ਠੀਕ ਹੈ, ਬਿਲਕੁਲ ਸੁਣਾ ਦਿੰਦੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਗੀਤ, ਤੇ ਧੰਨਵਾਦ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
4: ਤੁਹਾਡਾ ਵੀ ਧੰਨਵਾਦ ਮੈਡਮ ਕਮਲ ਸਿੱਧੂ ਜੀ।
3: ਜੀ

0: ਜੀ ਪ੍ਰੋਗਰਾਮ ਦੇ ਵਿੱਚ ਲੈਣੇ ਆ ਸਾਡੇ ਅਗਲੇ ਕਾਲਰ ਨੂੰ। ਹੈਲੋ
1: ਨਮਸਕਾਰ ਮੈਡਮ ਜੀ।
0: ਨਮਸਕਾਰ ਬਾਈ ਜੀ, ਰੇਡੀਓ ਦੇ ਨੇੜੇ ਤੇੜੇ ਤਾਂ ਨਹੀਂ ਬੈਠੇ?
1: ਨੇੜੇ ਹੀ ਦੂਰ ਹੋ ਜਾਂਦੇ ਜੀ।
0: ਹਾਂਜੀ ਹਾਂਜੀ, ਪਾਸੇ ਹੋ ਜਾਓ ਤਾਂ ਆਪਣੀ ਗੱਲ ਵਧੀਆ ਹੋ ਜੂਗੀ।
1: ਹਾਂਜੀ
0: ਠੀਕ ਹੈ ਜੀ, ਨਾਮ ਦੱਸ ਦਿਓ ਬਾਈ ਜੀ।
1: ਨਾਮ ਜੀ ਓਮ ਪ੍ਰਕਾਸ਼ ਹੈ ਜੀ, ਜੈਤੋ ਮੰਡੀ ਤੋਂ ਜੀ।
0: ਜੈਤੋ ਮੰਡੀ ਤੋਂ ਓਮ ਪ੍ਰਕਾਸ਼ ਜੀ, ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ।
1: ਠੀਕ ਹੈ ਜੀ, ਓਕੇ ਜੀ।
0: ਤੇ ਬਾਈ ਜੀ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਜੀ ਨਾਮ ਫਿਲਮ ਦਾ ਜੀ, ਵੈਰੀ ਐਵਰੇਜ ਯਾ ਜੈਕ ਫਿਲਮ ਮੈਨ ਤੇਰਾ।
0: ਠੀਕ ਹੈ ਠੀਕ ਹੈ ਬਾਈ ਜੀ, ਤੁਹਾਡੀ ਫਰਮਾਇਸ਼ ਤੇ ਸੁਣਾਉਂਦੇ ਆ ਗੀਤ ਫਿਲਮ ਨਾਮ ਦੇ ਵਿੱਚੋਂ।
1: ਧੰਨਵਾਦ।
0: ਲਓ ਜੀ, ਇਹਨਾਂ ਦੀ ਫਰਮਾਇਸ਼ ਹੈ ਕਿ ਗੀਤ ਸੁਣਾਉਣਾ ਇਹਨਾਂ ਨੂੰ ਆਪਾਂ ਫਿਲਮ ਨਾਮ ਦੇ ਵਿੱਚੋਂ, ਤੇ ਆਵਾਜ਼ ਹੈ ਜੀ ਲਤਾ ਜੀ ਦੀ।

0: जी श्रोतियों, प्रोग्राम हैलो फरमाइश नू इत्थे ही समाप्त करन दी दिओ आग्या। धन्नवाद करदे हां साडी टैक्नीकल टीम दा, प्रोग्राम दे निर्माता निर्देशक श्री बलजीत शर्मा जी, प्रोग्राम दी होस्ट कमल सिद्धू। धन्नवाद, रब राखा।
1: हैलो फरमाइश।
0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 4 ਸਕਿੰਟ ਦਾ ਹੋ ਰਿਹਾ ਏ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਹੁਣ ਤੋਂ ਕੁਝ ਦੇਰ ਬਾਅਦ।

ਜੀ ਸ਼੍ਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅੱਜ ਦਾ ਸਿਲਸਿਲਾ ਮੇਰਾ ਪਿੰਡ, ਤੇ ਆਓ ਤੁਹਾਨੂੰ ਲੈ ਚਲਦੇ ਹਾਂ ਪਿੰਡ ਚੁੱਗੇ ਖੁਰਦ, ਭਾਗ ਦੂਜਾ, ਪ੍ਰੋਗਰਾਮ ਦੇ ਮੇਜ਼ਬਾਨ ਕੁਲਵਿੰਦਰ ਚਾਨੀ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਤੇ ਸਤਿਕਾਰੇ ਸਰੋਤਿਓ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਹੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੁੱਗੇ ਖੁਰਦ ਦੇ ਗੇੜੇ ਦਾ ਦੂਜਾ ਭਾਗ। ਸਾਡੇ ਨਾਲ ਮੌਜੂਦ ਨੇ ਪਿੰਡ ਚੁੱਗੇ ਖੁਰਦ ਦੇ ਨੌਜਵਾਨ ਲੇਖਕ ਗੁਰਸੇਵਕ ਸਿੰਘ। ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
1: ਕੁਲਵਿੰਦਰ ਜੀ, ਤੁਹਾਡਾ ਤੇ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਪਿੰਡ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਬਹੁਤ ਬਹੁਤ ਧੰਨਵਾਦ ਜੀ।
0: ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਸੀਂ ਲਿਖਣ ਦੀ ਕਿਹੜੀ ਵਿਧਾ ਨਾਲ ਜੁੜੇ ਹੋਏ?
1: ਮੈਂ ਮਿੰਨੀ ਕਹਾਣੀ ਅਤੇ ਕਵਿਤਾ ਦੇ ਨਾਲ

0: ਜੁੜਿਆ ਹੋਇਆ ਜੀ, ਔਰ ਇਸੇ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰ ਰਿਹਾ ਕੁਛ ਨਾ ਕੁਛ ਨਵਾਂ ਲਿਖਣ ਦੀ ਆਏ ਦਿਨ।
1: ਤੁਹਾਡੀ ਲੇਖਣੀ ਦੀਆਂ ਹੁਣ ਤੱਕ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਨੇ ਤੇ ਕਿਹੜੀ ਕਿਹੜੀ ਵਿਧਾ ਵਿੱਚ ਤੁਸੀਂ ਇਹ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਵਾ ਚੁੱਕੇ?
0: ਮੇਰੀਆਂ ਹੁਣ ਤੱਕ ਜੇ ਗੱਲ ਕਰੀਏ ਤਿੰਨ ਕਿਤਾਬਾਂ ਪੰਜਾਬੀ ਦੇ ਵਿੱਚ ਛਪ ਚੁੱਕੀਆਂ ਜੀ। ਮਿੰਨੀ ਕਹਾਣੀ ਸੰਗ੍ਰਹਿ ਸੱਚ ਦੇ ਆਸ ਪਾਸ, ਦੂਸਰੀ ਜਿਹੜੀ ਸੀਗੀ ਕਵਿਤਾਬ ਉਹ ਸੀਗੀ ਜੀ ਕਵਿਤਾ ਦੀ, ਮੇਰੇ ਜਜ਼ਬਾਤ ਮੇਰੀ ਕਵਿਤਾ। ਤੀਸਰੀ ਸੀਗੀ ਸੰਪਾਦਿਤ ਕਵਿਤਾ ਦੀ, ਉਹ ਸੀ ਅਰਜੋਈ। ਇਹ ਤਿੰਨ ਕਿਤਾਬਾਂ ਛਪ ਚੁੱਕੀਆਂ।
1: ਅਸੀਂ ਚਾਹਵਾਂਗੇ ਕਿ ਕੋਈ ਤੁਹਾਡੀ ਨਿੱਕੀ ਕਹਾਣੀ ਜਿਹੜੀ ਬਿਲਕੁਲ ਸੰਖੇਪ ਹੋਵੇ ਉਹ ਜ਼ਰੂਰ ਸਾਂਝੀ ਕਰੋ।
0: ਕਹਾਣੀ ਦਾ ਨਾਂ ਹੈ ਜੀ ਫੈਸਲਾ। ਅਖਬਾਰ ਦੀ ਉਹ ਖਬਰ ਪੜ੍ਹ ਕੇ ਸ਼ਹਿਰ ਦੇ ਕਈ ਅਮੀਰ ਤੇ ਸ਼ਰੀਫ ਕਹਾਉਣ ਵਾਲੇ ਭੱਦਰ ਪੁਰਸ਼ ਆਤਮ ਹੱਤਿਆ ਕਰਨ ਬਾਰੇ ਸੋਚਣ ਲੱਗੇ। ਖਬਰ ਦਾ ਸਿਰਲੇਖ ਸੀ ਸ਼ਹਿਰ ਦੀ ਮਸ਼ਹੂਰ ਵੇਸ਼ਵਾ ਵੱਲੋਂ ਸਵੈ ਜੀਵਨੀ ਛਪਾਉਣ ਦਾ ਫੈਸਲਾ।
1: ਤਾਂ ਬਿਲਕੁਲ ਜਿਹੜੀ ਇਹ ਤੁਹਾਡੀ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ ਉਹਦੀ ਜਿਹੜੀ ਛੁਪੀ ਹੋਈ ਤਸਵੀਰ ਹੈ ਉਹਨੂੰ ਤੁਸੀਂ ਉਜਾਗਰ ਕੀਤਾ। ਜੇ ਹੁਣ ਆਪਾਂ ਪਿੰਡ ਚੁੱਗੇ ਖੁਰਦ ਦੇ ਕਲਾ ਦੇ ਖੇਤਰ ਵੱਲ ਨਿਗਾਹ ਮਾਰੀਏ ਤਾਂ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪਿੰਡ ਚੁੱਗੇ ਖੁਰਦ ਦਾ ਨਾਮ ਉੱਚਾ ਕੀਤਾ?
0: ਜੇ ਗੱਲ ਕਰੀਏ ਬਾਬਾ ਵੀਰ ਚੰਦ ਜੀ ਜਿਹੜੇ ਸਾਡੇ ਇੱਥੇ ਉਹਨਾਂ ਦਾ ਡੇਰਾ ਵੀ ਬਣਿਆ, ਉਹ ਜਿੱਥੇ ਰੱਬੀ ਰੂਹ ਸਨ ਉੱਥੇ ਉਹ ਆਪਣੇ ਸਮੇਂ ਦੇ ਚੋਟੀ ਦੇ ਕਵੀਸ਼ਰ ਸਨ। ਇਸੇ ਤਰ੍ਹਾਂ ਸਾਡੇ ਬਾਬਾ ਵਿਕਰਦਾਸ ਜੀ ਹਨ, ਉਹਨਾਂ ਦੇ ਉਹ ਜਿੱਥੇ ਰੱਬੀ ਰੂਹ ਸੀਗੇ ਉੱਥੇ ਉਹਨਾਂ ਨੇ ਜਿਹੜੀ ਦੇਸੀ ਦਵਾਈਆਂ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਹਾਰਤ ਹਾਸਲ ਸੀ ਅਤੇ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਲੋਕ ਡੇਰੇ ਦੇ ਹੁਣ ਨਾਲ ਜੁੜੇ ਹੋਏ ਸ਼ਰਧਾਲੂ ਵੀ ਨੇ ਜੀ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਦਰਬਾਰਾ ਸਿੰਘ ਫੌਜੀ ਜਿਹੜੇ ਸੁਤੰਤਰਤਾ ਸੰਗਰਾਮੀ ਸੀਗੇ ਅਤੇ ਆਜ਼ਾਦ ਹਿੰਦ ਫੌਜ ਦੇ ਵਿੱਚ ਸੀਗੇ, ਉਹ ਸਾਡੇ ਲਈ ਸਾਡੇ ਪਿੰਡ ਲਈ ਮਾਣ ਦੀ ਗੱਲ ਹੈ। ਅਤੇ ਇਸ ਦੇ ਨਾਲ ਹੀ ਜੇ ਕਲਾ ਦੀ ਗੱਲ ਕਰੀਏ ਤਾਂ ਮਿਹਲ ਚੰਦ ਮਿੱਤਲ ਆ, ਮਿਹਲ ਮਿੱਤਰ ਜਿਹਨੂੰ ਕਹਿੰਦੇ ਆ, ਪੰਜਾਬੀ ਫਿਲਮਾਂ ਦੇ ਬਹੁਤ ਹੀ ਹਾਸਰਸ ਤੇ ਮਸ਼ਹੂਰ ਕਲਾਕਾਰ ਹੋਏ ਆ, ਉਹ ਸਾਡੇ ਪਿੰਡ ਦੇ ਜੰਮਪਲ ਆ, ਸਾਨੂੰ ਇਸ ਗੱਲ ਦਾ ਮਾਣ ਹੈ। ਇਸ ਤੋਂ ਇਲਾਵਾ ਜੇ ਲਿਖਣ ਦੀ ਗੱਲ ਕਰੀਏ ਤਾਂ ਡਾਕਟਰ ਰਜਿੰਦਰ ਸਿੰਘ ਸੇਖੋਂ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ ਉਹਨਾਂ ਦਾ ਉੱਘਾ ਨਾਮ ਹੈਗਾ, ਉਹ ਸਾਡੇ ਪਿੰਡ ਦੇ ਆ। ਲਾਲ ਚੰਦ ਸਿੰਘ ਜੀ ਟੀਕਾਕਰਨ ਚੇਤਨਾ ਬਾਬਾ, ਇਹ ਵੀ ਸਾਡੇ ਪਿੰਡ ਦੇ ਨੇ ਜੋ ਬੱਚਿਆਂ ਦੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਨੇ। ਇਸ ਤੋਂ ਇਲਾਵਾ ਲਿਖਣ ਦਾ ਸ਼ੌਕ ਜਾਂ ਗੀਤਕਾਰੀ ਕੇਵਲ ਨਵਾਣਾ ਸਾਡਾ ਵਧੀਆ ਗੀਤਕਾਰ ਹੈਗਾ, ਕਰਤਾਰ ਨਗੀਨਾ ਹੈਗਾ ਜੋ ਗਾਇਕ ਦਾ ਸ਼ੌਕ ਰੱਖਦਾ, ਗੁਰਮੀਤ ਸਿੰਘ ਆ, ਪ੍ਰੀਤੋ ਜਾਗੋ ਗਰੁੱਪ ਦੇ ਨਾਂ 'ਤੇ ਪਰਮਜੀਤ ਸਿੰਘ ਆ ਜੋ ਬਹੁਤ ਵਧੀਆ ਆਪਣਾ ਰੁਜ਼ਗਾਰ ਦਾ ਵੀ ਉਹਨਾਂ ਨੇ ਸਾਧਨ ਬਣਾਇਆ ਅਤੇ ਦੂਰ ਦੂਰ ਤੱਕ ਉਹ ਆਪਣੀ ਜਿਹੜੀ ਕਲਾ ਹੈਗੀ ਉਸ ਦਾ ਵੀ ਪ੍ਰਦਰਸ਼ਨ ਕਰ ਰਹੇ ਨੇ। ਇਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਪਰਮਿੰਦਰ ਸਿੰਘ ਸਰਨੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕਾਫੀ ਟਾਈਮ ਤੋਂ ਰਹੇ ਹੈਗੇ ਆ ਅਤੇ ਹੁਣ ਵੀ ਹੈਗੇ ਨੇ, ਅਤੇ ਆਪਣੇ ਮੌਜੂਦਾ ਸਰਪੰਚ ਸਰਦਾਰ ਬੂਟਾ ਸਿੰਘ ਆ, ਉਹ ਕਿਸੇ ਕਾਰਨ ਆਪਣੇ ਚੱਜ ਨਹੀਂ ਆ ਸਕੇ ਜਾਂ ਉਹਨਾਂ ਨੂੰ ਗਿਆ ਸੀਗੇ, ਉਹ ਵੀ ਆ।
1: ਬਹੁਤ ਖੁਸ਼ੀ ਤੇ ਮਾਣ ਦੀ ਗੱਲ ਆ ਕਿ ਪਿੰਡ ਚੁੱਗੇ ਖੁਰਦ ਦੀਆਂ ਇੰਨੀਆਂ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ।
1: ਅੱਗੇ ਸਾਡੇ ਨਾਲ ਮੌਜੂਦ ਨੇ ਪਿੰਡ ਚੁੱਗੇ ਖੁਰਦ ਦੇ ਹਾਈ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਿੰਦਰ ਸਿੰਘ ਜੀ, ਜਿਹੜੇ ਕਿ ਇਸ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਦੀ ਮੈਨੇਜਮੈਂਟ ਜਾਂ ਪ੍ਰਬੰਧਨ ਕਮੇਟੀ ਦੇ ਸਰਗਰਮ ਮੈਂਬਰ ਰਹੇ ਨੇ ਤੇ ਉਸ ਸਕੂਲ ਦਾ ਕਾਫੀ ਵਿਕਾਸ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
2: ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ।
1: ਕਿ ਜਿਹੜੀ ਸਿੱਖਿਆ ਉਹ ਬੁਨਿਆਦ ਹੁੰਦੀ ਹੈ ਕਿਸੇ ਵੀ ਪਿੰਡ ਸ਼ਹਿਰ ਜਾਂ ਦੇਸ਼ ਦੇ ਵਿਕਾਸ ਦੇ ਲਈ, ਕਿਉਂਕਿ ਅੱਜ ਆਪਾਂ ਪਿੰਡ ਚੁੱਗੇ ਖੁਰਦ ਦੀ ਗੱਲ ਕਰ ਰਹੇ ਹਾਂ ਤਾਂ ਪਿੰਡ ਚੁੱਗੇ ਖੁਰਦ ਦੇ ਵਿੱਚ ਜਿਹੜੀ ਸਿੱਖਿਆ ਜਾਂ ਸਕੂਲੀ ਪ੍ਰਬੰਧ ਹੈ ਉਹ ਕਿਹੋ ਜਿਹਾ ਹੈ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ, ਕਿਹੜੀ ਕਲਾਸ ਤੱਕ ਬੱਚੇ ਪੜ੍ਹ ਰਹੇ ਨੇ?
2: ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਸਾਡੇ ਮੈਂ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਚੁੱਗੇ ਖੁਰਦ ਦੇ ਵਿੱਚ ਐਕਟਿਵ ਮੈਂਬਰ ਰਿਹਾ ਸੀਗਾ ਐਜ਼ ਏ ਮੈਂਬਰ
1: ਜੀ
2: ਕਮੇਟੀ ਦੇ ਵਿੱਚ। ਉਹਦੇ ਵਿੱਚ ਇਹ ਸੀਗਾ ਵੀ ਅਸੀਂ ਜੋ ਸਕੂਲ ਦੇ ਵਿੱਚ ਸਹੂਲਤਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਸੀਗੇ ਜੋ ਵੀ ਆਉਂਦੀਆਂ ਸੀਗੀਆਂ ਸਰਕਾਰੀ। ਦੂਸਰੀ ਗੱਲ ਕਿ ਸਾਡੇ ਸਕੂਲ ਦੇ ਵਿੱਚ ਜ਼ਿਆਦਾਤਰ ਬੱਚੇ ਬਹੁਤ ਵਧੀਆ ਪੜ੍ਹ ਰਹੇ ਨੇ, ਸਕੂਲ 'ਚ ਬਹੁਤ ਵਧੀਆ ਪ੍ਰਬੰਧ ਹੈ ਪੜ੍ਹਾਈ ਦਾ, ਸਕੂਲ ਦੇ ਵਿੱਚ ਸਕੂਲ ਦੀ ਲਾਇਬ੍ਰੇਰੀ ਵੀ ਹੈ, ਕੈਮਰੇ ਵਗੈਰਾ ਲੱਗੇ ਹੋਏ ਨੇ, ਆਰ ਓ ਫਿਲਟਰ ਵਗੈਰਾ ਪਾਣੀ ਦਾ ਬਹੁਤ ਵਧੀਆ, ਟੀਚਰ ਵੈੱਲ ਐਜੂਕੇਟਡ ਨੇ। ਮੈਂ ਤਾਂ ਸਾਰਾ ਅੱਗੇ ਇਹੀ ਕਹਿੰਦਾ ਵੀ ਜੋ ਅੱਜ ਕੱਲ੍ਹ ਇੱਕ ਦੂਜੇ ਤੋਂ ਅੱਗੇ ਵੱਧ ਵੱਧ ਕੇ ਕਰ ਰਹੇ ਨੇ ਵੀ ਅਸੀਂ ਪ੍ਰਾਈਵੇਟ ਬੱਚੇ ਲਾਈਏ ਪ੍ਰਾਈਵੇਟ ਸਕੂਲਾਂ 'ਚ ਲਾਈਏ, ਪਰ ਮੈਂ ਕਹਿਣ ਦਾ ਇਹ ਚਾਹੁੰਦਾ ਵੀ ਜਿੰਨਾ ਜ਼ਿਆਦਾ ਸਹੂਲਤਾਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਨੇ ਪ੍ਰਾਈਵੇਟ ਵਿੱਚ ਬਿਲਕੁਲ ਜ਼ੀਰੋ ਆ ਉਸ ਦੇ ਮੁਕਾਬਲੇ
1: ਜੀ,
2: ਕਿਉਂਕਿ ਅਸੀਂ ਜਾਣਦੇ ਹਾਂ ਪ੍ਰਾਈਵੇਟ ਸਕੂਲਾਂ ਦਾ ਵੀ ਦੌਰਾ ਕਰਦੇ, ਉੱਥੇ ਇਕੱਲਾ ਇੱਕ ਤਰ੍ਹਾਂ ਦਾ ਹਊਆ ਹੈ ਵੀ ਉਹ ਦਿਖਾਉਂਦੇ ਆ ਵੀ ਸਾਡੇ ਵੱਡੀਆਂ ਵੱਡੀਆਂ ਫੀਸਾਂ ਇੱਦਾਂ ਹਰੇਕ ਨੂੰ ਦਿਖਾਉਂਦੇ ਵੀ ਸਾਡਾ ਬੱਚਾ ਵੈੱਲ ਐਜੂਕੇਟਡ ਹੈ ਵੈੱਲ ਐਜੂਕੇਟਡ, ਪਰ ਨਹੀਂ।

0: ਜਿਹੜੇ ਬੱਚੇ ਹਟ ਕੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ 'ਚ ਆਉਂਦੇ ਆ ਉਹਨਾਂ ਦਾ ਲੈਵਲ ਬਿਲਕੁਲ ਜ਼ੀਰੋ ਹੈ, ਅਸੀਂ ਆਪ ਚੈੱਕ ਕਰਦੇ ਹਾਂ।
1: ਜੀ ਬਾਈ ਜੀ, ਜਿਵੇਂ ਕਿ ਅਕਸਰ ਇਹ ਦੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਸਕੂਲ ਨੇ ਉਹਨਾਂ 'ਚ ਸਟਾਫ ਦੀ ਅਕਸਰ ਸਮੱਸਿਆ ਹੁੰਦੀ ਹੈ, ਜਿਹੜੀ ਘਾਟ ਹੁੰਦੀ ਹੈ, ਤਾਂ ਪਿੰਡ ਚੁੱਗੀ ਖੁਰਦ ਦੇ ਸਕੂਲ ਦੇ ਵਿੱਚ ਸਟਾਫ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਜਾਂ ਪੂਰੇ ਜਿਹੜਾ ਸਟਾਫ ਹੈ ਪੂਰੇ ਅਧਿਆਪਕ ਇੱਥੇ ਹੈ ਜਿੰਨੇ ਲੋੜੀਂਦੇ ਨੇ?
0: ਹਾਂਜੀ, ਫਿਲਹਾਲ ਤਾਂ ਜੀ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਇਸ ਟਾਈਮ ਹੈੱਡ ਮਿਸਟਰੈਸ ਮੈਡਮ ਚੇਤਨਾ ਰਾਣੀ ਹੈ ਔਰ ਸਟਾਫ ਬਿਲਕੁਲ ਪੂਰਾ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਸਰਕਾਰੀ ਡਿਊਟੀਆਂ ਲਾਉਂਦੇ ਨੇ ਜਿਵੇਂ ਦਾ ਕੋਈ BLO ਹੋ ਗਿਆ ਜਾਂ ਕੋਈ ਹੋਰ ਹੋ ਗਿਆ ਵੋਟਾਂ ਦੀ ਗਿਣਤੀ ਵਗੈਰਾ ਜਾਂ ਕੁਛ ਇੱਦਾਂ ਦਾ, ਵੀ ਬੇਨਤੀ ਹੈ ਸਰਕਾਰ ਅੱਗੇ ਵੀ ਜੇ ਉਹਨਾਂ ਦੀ ਡਿਊਟੀ ਨਾ ਲਾਉਣ, ਬੱਚਿਆਂ ਨੂੰ ਬਿਲਕੁਲ ਪੜ੍ਹਾਈ ਵੱਲ ਹੀ ਧਿਆਨ ਦਿੱਤਾ ਜਾਵੇ ਜਾਂ ਟੀਚਰ ਪੜ੍ਹਾਉਣ ਤਾਂ ਸਭ ਵਧੀਆ ਰਹੂਗਾ ਜੀ। ਲਗਭਗ ਸਟਾਫ ਪੂਰਾ ਜੀ ਸਾਡੇ ਇਸ ਟਾਈਮ।
1: ਜੀ ਦੀਪਿੰਦਰ ਸਿੰਘ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਿਹੜਾ ਸਕੂਲਾਂ ਦਾ ਪ੍ਰਬੰਧ ਲਗਭਗ ਬਹੁਤ ਵਧੀਆ ਹੈ, ਪਰ ਫਿਰ ਵੀ ਕੋਈ ਨਾ ਕੋਈ ਕਮੀ ਹੁੰਦੀ ਹੈ ਜਾਂ ਕੋਈ ਨਾ ਕੋਈ ਵਿਕਾਸ ਅਧੂਰਾ ਹੁੰਦਾ ਹੈ ਸਕੂਲਾਂ ਦੇ ਵਿਕਾਸ ਨੂੰ ਲੈ ਕੇ, ਤਾਂ ਉਹ ਕਿਹੜਾ ਕੰਮ ਹੈ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਜਲਦ ਤੋਂ ਜਲਦ ਸਕੂਲ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਉਹਦਾ ਪੂਰਾ ਲਾਹਾ ਲੈ ਸਕਣ ਅਤੇ ਆਪਣੀ ਜਿਹੜੀ ਗਿਆਨ ਦੇ ਵਿੱਚ ਵਾਧਾ ਕਰਦੇ ਹੋਏ ਆਪਣੇ ਸਮਾਜ ਦੇ ਵਿੱਚ, ਪਿੰਡ ਦੇ ਵਿਕਾਸ ਦੇ ਵਿੱਚ, ਸਮਾਜ ਦੇ ਅਤੇ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਪਾ ਸਕਣ?
0: ਇੱਕ ਤਾਂ ਸਾਡੇ ਕੋਲ ਵੀ ਮਤਲਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 1-2 ਕਮਰਿਆਂ ਦੀ ਹੋਰ ਗ੍ਰਾਂਟ ਦਿੱਤੀ ਜਾਵੇ। ਇਸ ਟਾਈਮ ਮੌਜੂਦਾ ਐਜ ਏ ਪ੍ਰਿੰਟ 1 ਕਮਰਾ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਜਿਹਦੀ ਵੀ ਹਜੇ ਤੱਕ ਕੋਈ ਗ੍ਰਾਂਟ ਸਾਡੇ ਕੋਲ ਨਹੀਂ ਆਈ। ਠੀਕ ਹੈ, ਦੂਸਰੀ ਗੱਲ ਵੀ ਸਾਨੂੰ ਖੇਡਾਂ ਦੇ ਪ੍ਰਤੀ ਜੋ ਬੱਚੇ ਜਾਂਦੇ ਆ ਐਕਟਿਵ ਹੈ ਉਹ ਸਟਾਫ ਜੋ PT ਮਾਸਟਰ ਹੈ ਉਹ ਵਧੀਆ ਕਰਾ ਰਹੇ ਹੈ, ਲਗਭਗ ਸਾਰੀਆਂ ਸਹੂਲਤਾਂ ਹੈ ਹਜੇ ਤੱਕ ਤਾਂ। ਹਾਂਜੀ
1: ਜੀ, ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਤੱਕ ਤੁਹਾਡੀ ਜਿਹੜੀ ਇਹ ਮੰਗ ਹੈ ਉਹ ਜ਼ਰੂਰ ਪਹੁੰਚੂ ਅਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਆਕਾਸ਼ਵਾਣੀ FM ਬਠਿੰਡਾ ਦੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਜਿਸ ਵੀ ਪਿੰਡ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਉੱਥੋਂ ਸਾਨੂੰ ਜਿਹੜੇ ਸਾਡੇ ਪੱਕੇ ਸਰੋਤਾਂ ਨੇ ਉਹ ਜ਼ਰੂਰ ਬਹੁ ਗਿਣਤੀ ਵਿੱਚ ਮਿਲਦੇ ਨੇ, ਅਤੇ ਪਿੰਡ ਚੁੱਗੇ ਖੁਰਦ ਦੇ ਵਿੱਚ ਵੀ ਸਾਡੇ ਨਾਲ ਬਹੁਤ ਪੁਰਾਣੇ ਅਤੇ ਸਾਡੇ FM ਰੇਡੀਓ ਦੇ ਪੱਕੇ ਸਰੋਤਾ ਸਾਡੇ ਨਾਲ ਮੌਜੂਦ ਨੇ, ਜਸਪਾਲ ਸਿੰਘ ਉਰਫ ਚਿੱਟਾ ਜੀ। ਜਸਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਜੀ ਤੁਹਾਡਾ, ਤੁਹਾਡੀ ਟੀਮ ਦਾ, ਤੁਹਾਡਾ ਖਾਸ ਕਰਕੇ ਇੱਥੇ ਪਹੁੰਚਣ 'ਤੇ ਚੁੱਗੇ ਖੁਰਦ ਸਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਸਰੋਤਿਆਂ ਦਾ ਜੀ, ਤੁਹਾਡਾ ਟੀਮ ਦਾ ਜੀ।
1: ਅਤੇ ਅਕਸਰ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਮਤਲਬ ਕਿ ਸਾਡੇ ਪ੍ਰੋਗਰਾਮ ਸੁਣਦੇ ਹੋਵੋਗੇ ਅਤੇ ਹੁਣ ਥੋੜ੍ਹੇ ਦਿਨਾਂ ਤੱਕ ਤੁਸੀਂ ਜਿਹੜਾ ਹੈ ਆਪਣੇ ਆਪ ਨੂੰ ਵੀ ਰੇਡੀਓ 'ਤੇ ਸੁਣੋਗੇ, ਕਿਸ ਤਰ੍ਹਾਂ ਮਹਿਸੂਸ ਕਰੋਗੇ? ਪਹਿਲਾਂ ਤਾਂ ਅਸੀਂ ਇੱਥੋਂ ਸ਼ੁਰੂਆਤ ਕਰਨਾ ਚਾਹਾਂਗੇ।
2: ਬਹੁਤ ਵਧੀਆ ਜੀ ਤੁਹਾਡਾ, ਪਹਿਲਾਂ ਤਾਂ ਪਿੰਡ ਆਉਣ 'ਤੇ ਜੀ, ਬਾਕੀ ਮਹਿਸੂਸ ਤਾਂ ਕਰਾਂਗੇ। ਠੀਕ ਹੈ ਜੀ, ਪਹਿਲਾਂ ਵੀ ਆਪਣੀ ਤੁਹਾਡੇ ਜਿਹੜੇ ਮੈਂਬਰ ਰਾਜਦੀਪ ਸਿੰਘ ਬਰਾੜ ਸੀ ਉਹ ਵੀ ਸਾਡੀ ਕਰਕੇ ਲੱਗੇ ਸੀ ਜੀ ਰਿਕਾਰਡਿੰਗ, ਅਤੇ ਬਹੁਤ ਸਾਨੂੰ ਚੰਗਾ ਲੱਗਦਾ, ਖਾਸ ਕਰਕੇ ਮੇਰੇ ਕੋਲ ਤਾਂ ਮੋਬਾਈਲ ਵੀ ਛੋਟਾ ਜੀ ਅਤੇ ਮੈਂ ਤਾਂ ਰੇਡੀਓ ਹੀ ਹੁਣ ਚਲਾਉਣਾ ਜੀ, ਅਤੇ ਜੇ ਰੇਡੀਓ ਨਾਲ ਬਹੁਤ ਚਿਰ ਤੋਂ ਜੁੜਿਆ ਅਤੇ ਬਾਕੀ ਹੋਰ ਸਰੋਤੇ ਵੀ ਬੜੇ ਜੁੜੇ ਜੀ, ਬਹੁਤ ਜ਼ਿਆਦਾ ਜੁੜਿਆ ਜੀ ਸਰ ਰੇਡੀਓ ਨਾਲ, ਇੱਕ ਜਿਹੜਾ ਕਿ ਆਪਾਂ ਨੂੰ ਇੱਕ ਤਸਵੀਰ ਨਹੀਂ ਦੀਦੀ, ਬੜੀਆਂ ਤੁਹਾਡੀਆਂ ਮਿੱਠੀਆਂ ਆਵਾਜ਼ਾਂ ਜੀ ਸਾਰਿਆਂ ਦੀਆਂ ਜੀ।
1: ਅਤੇ ਇੱਕ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਮੈਨੂੰ ਤੁਹਾਡਾ ਇੱਕ ਨਾਮ ਨੇ ਬੜੀ ਖਿੱਚ ਪਾਈ ਹੈ, ਜਸਪਾਲ ਸਿੰਘ ਉਰਫ ਚਿੱਟਾ, ਚਿੱਟਾ ਜਿਹੜਾ ਨਾਮ ਲਾਇਆ ਇਹ ਕਿਉਂ ਲਾਇਆ ਹੋਇਆ ਤੁਸੀਂ?
2: ਇਹ ਜਸਪਾਲ ਸਿੰਘ ਉਰਫ ਚਿੱਟਾ ਮੇਰਾ ਜਮਾ ਮੰਦੀ 'ਚ ਵੀ ਨਾਂ ਜੀ ਚਿੱਟਾ, ਫਿਰ ਮੈਂ ਮੇਰੀ ਮਾਂ ਨੂੰ ਪੁੱਛਿਆ ਮੈਨੂੰ ਚਿੱਟਾ ਜਸਪਾਲ ਸਿੰਘ ਤਾਂ ਨਾਂ ਵੀ ਚਿੱਟਾ ਨਾਲ ਕਿਉਂ ਜੋੜਤਾ, ਉਹ ਕਹਿੰਦੀ ਪੁੱਤ ਤੂੰ ਕਿ ਛੋਟਾ ਹੁੰਦਾ ਚਿੱਟਾ ਵਾਲਾ ਸੀ, ਤੇਰਾ ਨਾਂ ਚਿੱਟਾ ਟਿਕ ਗਿਆ, ਮੇਰੇ ਵੱਡੇ ਭਾਈ ਦਾ ਨਾਂ ਗਾਲਾ ਟਿਕ ਗਿਆ, ਉਹਦਾ ਨਾਂ ਥੋੜ੍ਹਾ ਜਿਹਾ ਪੱਕਾ ਸੀ ਜੀ, ਅਤੇ ਮੇਰਾ ਜਮਾ ਮੰਦੀ ਜਿੱਥੇ ਨਾਂ ਉਰਫ ਇਹੀ ਚੱਲਦਾ ਜੀ।
1: ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਤੁਸੀਂ ਲੰਮੇ ਸਮੇਂ ਤੋਂ ਰੇਡੀਓ ਨਾਲ ਜੁੜੇ ਹੋਏ ਹੋ, ਹੁਣ ਵੀ ਰੇਡੀਓ ਸੁਣ ਰਹੇ ਹੋ, ਅਤੇ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਕਿਸ ਸਾਲ ਤੋਂ ਤੁਸੀਂ ਰੇਡੀਓ ਜਿਹੜਾ ਸੁਣਨਾ ਸ਼ੁਰੂ ਕੀਤਾ ਸੀ?
2: ਮੇਰਾ 1965 ਦਾ ਜਨਮ ਹੈ ਜੀ, ਅਤੇ ਲਗਭਗ 60-61 ਸਾਲ ਦੀ ਉਮਰ ਹੋ ਗਈ ਜੀ, ਅਤੇ ਮੈਂ 365 ਰੁਪਈਆਂ ਦਾ ਰੇਡੀਓ ਖਰੀਦਿਆ ਜੀ ਮਰਫੀ, ਸਦਰ ਬਾਜ਼ਾਰ ਦੇ ਵਿੱਚੋਂ ਜਿਹੜੇ ਸੋਮ ਕੇ ਵੱਜਦੇ ਆ ਜੀ, ਅਤੇ ਇੱਕ ਨਹੀਂ ਰੇਡੀਓ ਮੈਂ 3-4 ਖਰੀਦਿਆ, ਮਰਫੀ ਵੀ ਖਰੀਦਿਆ, ਬੁਸ਼ ਵੀ ਖਰੀਦਿਆ, ਉਦੋਂ ਬਾਅਦ ਤਾਂ ਜੀ ਉਹ ਰੇਡੀਓ ਹੁਣ ਹਟ ਗਏ ਜਾਣੇ, ਅਤੇ BBC ਲੰਡਨ 'ਤੇ ਮੈਂ ਖਬਰਾਂ ਸੁਣੀਆਂ ਜੀ, ਮਤਲਬ ਉਦੋਂ 5-7 ਬੰਦੇ ਹੋ ਕੇ ਇਕੱਠੇ ਸੁਣਦੇ ਹੁੰਦੇ ਸੀ ਜੀ, ਸਾਡਾ ਚਾਚਾ ਜੀ ਸੀ ਉਹਦੇ ਕੋਲ ਰੇਡੀਓ, ਜਿਹੜਾ ਤੁਹਾਡਾ ਚੱਕਰ ਵਾਲਾ ਰੇਡੀਓ ਉੱਤੇ ਚੱਕਰ ਹੁੰਦਾ ਸੀ ਮਰਫੀ ਰੇਡੀਓ ਦੇ ਜੀ, ਉਹ ਹੁੰਦਾ ਸੀ ਜੀ, ਉਹ ਵੀ ਮੈਂ ਸੁਣਿਆ ਵੇਖਿਆ, ਇੱਕ ਲੱਕੜ ਦੀ ਬਾਡੀ ਵਾਲਾ ਰੇਡੀਓ ਸੀ, ਉਹ ਮੈਂ ਚਲਾਇਆ ਤਾਂ ਨਹੀਂ ਪਰ ਮੈਂ ਵੇਖਿਆ ਸਾਹਮਣੇ ਤਾਂ ਪਿਆ ਜੀ, ਮਤਲਬ ਲੱਕੜ ਦੀ ਬਾਡੀ ਵੱਡੀ ਸਾਰੀ ਹੁੰਦੀ ਸੀ, ਤੇ ਜਿਹੜਾ ਛੋਟਾ ਰੇਡੀਓ ਸਿੱਲਾਂ ਵਾਲਾ ਜੀ 3-4 ਖਣੀ ਦੇ ਵਿੱਚ ਸਿੱਲ ਪੈਂਦੇ ਹੁੰਦੇ ਸੀ, 365 ਰੁਪਈਆਂ ਦਾ ਮੈਂ ਖਰੀਦਿਆ, ਮੈਂ ਸਾਈਕਲ ਤੇ ਗਿਆ ਸਾਂ ਜੀ ਬਠਿੰਡਾ, ਸਾਨੂੰ 13-14 ਕਿਲੋਮੀਟਰ ਪੈਂਦਾ, ਸਾਈਕਲ ਦੀ ਸਵਾਰੀ ਸੀ ਜੀ, ਸਾਡੇ

0: ਮਗਰੋਂ ਲੱਗੀ ਹੈ ਅਤੇ ਲਗਭਗ ਜੀ ਤੁਸੀਂ ਐਂ ਹਿਸਾਬ ਲਾ ਲਓ ਵੀ ਜਦੋਂ ਤੋਂ ਸੁਰਤ ਸੰਭਲੀ ਆ ਮੇਰੀ ਵੀ ਜੇ 80-82 ਤੋਂ ਵੀ ਲਾ ਲਓ ਲਾਲ ਗਏ ਜੀ ਅਤੇ 89 ਤੋਂ ਮੈਂ ਜੁੜਿਆ ਜੀ ਰੇੜਗੇ ਨਾਲ, ਮੈਂ ਸੁਣਦਾ ਰੇੜਗੇ ਸੀ ਜੀ, ਹੁਣ ਵੀ ਜੀ ਆਪਣੇ ਕੋਲ ਰੇੜਗੇ ਸੁਣਨ ਨੂੰ ਆ, ਮਤਲਬ ਆਪਾਂ ਨੂੰ ਹੋਰ ਟੱਚ ਮੋਬਾਈਲ ਜਾਂ ਹੋਰਦਾ ਨਹੀਂ ਸ਼ੌਂਕ ਜੀ ਜ਼ਿਆਦੇ, ਰੇੜਗੇ ਸੁਣਦੇ ਆ ਜਿੰਨਾ ਕੁ ਟਾਈਮ ਹੈ ਜੀ।
1: ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਜਿਹੜਾ ਰੇਡੀਓ ਦੀ ਸ਼ੁਰੂਆਤ ਤੋਂ ਲੈ ਕੇ ਰੂਪ ਦੇ ਪੱਖੋਂ, ਜਿਵੇਂ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਰੇਡੀਓ ਆ ਗਿਆ, ਰੂਪ ਦੇ ਪੱਖੋਂ ਵੀ ਬਦਲਦਾ ਦੇਖਿਆ, ਅਤੇ ਜੇ ਆਪਾਂ ਰੇਡੀਓ ਦੇ ਪ੍ਰੋਗਰਾਮਾਂ ਦੀ ਗੱਲ ਕਰੀਏ, ਜਦੋਂ ਤੋਂ ਤੁਸੀਂ ਸੁਣਨ ਲੱਗੇ ਹੋ ਅਤੇ ਹੁਣ ਤੱਕ ਦੇ ਪ੍ਰੋਗਰਾਮਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਤੁਸੀਂ ਮਹਿਸੂਸ ਕੀਤੀ ਹੈ, ਕਿਹੜੀ ਉਹਦੇ ਵਿੱਚ ਤੁਹਾਨੂੰ ਚੰਗੀ ਲੱਗੀ ਹੈ ਅਤੇ ਕਿਹੜੀ ਤੁਹਾਨੂੰ ਮਹਿਸੂਸ ਹੋਇਆ ਕਿ ਇਹ ਨਹੀਂ ਹੋਣਾ ਚਾਹੀਦਾ ਸੀ?
0: ਮਾੜੀ ਤਾਂ ਜੀ ਕੋਈ ਵੀ ਨਹੀਂ ਮੈਂ ਕਹਿ ਸਕਦਾ, ਕਿਉਂਕਿ ਉਦੋਂ ਫੌਜਾ ਸਿੰਘ ਅਜੇ ਠੰਡੂਰਾ ਵਰਗੇ ਆਉਂਦੇ ਹੁੰਦੇ ਸੀਗੇ ਜੀ, ਅਤੇ ਉਹ ਵੀ ਬੜੇ ਪਿਆਰੇ ਲੱਗਦੇ, ਅਤੇ ਜਿਹੜੇ ਹੁਣ ਹੈ ਜੀ, ਹੁਣ ਥੋੜ੍ਹਾ ਜਿਹਾ ਤਕਨੀਕ ਦਾ ਯੁੱਗ ਹੈ ਜੀ, ਮੋਬਾਈਲ ਦਾ ਆ ਗਿਆ, ਪਰ ਹੁਣ ਵੀ ਬੜੇ ਜੀ ਪਿਆਰ ਨਾਲ ਬੋਲਦੀਆਂ ਇਹ ਸਾਰੇ ਜਿਹੜੇ ਰੇਡਗਾ ਦੀ ਟੀਮ ਹੈ, ਕਿਉਂਕਿ ਹੁਣ ਜ਼ਿਆਦਾ FM ਸੁਣੀਦਾ ਜੀ, ਜੇ ਤੁਹਾਨੂੰ ਕਹਿ ਦਈਏ ਜਲੰਧਰ ਦਾ ਹੁਣ ਜੀ FM ਚੱਲਦਾ ਹਰ ਵਕਤ, ਹੁਣ ਇਹ ਮੋਬਾਈਲਾਂ 'ਤੇ ਚੱਲ ਪਿਆ ਜੀ, ਤਕਨੀਕ ਦਾ ਯੁੱਗ ਆ ਗਿਆ। ਅਤੇ ਪਰ ਥੋੜ੍ਹਾ ਜਿਹਾ ਉਦੋਂ ਐਂ ਸੀ ਜੀ, ਜ਼ਮਾਨੇ ਦੇ ਹਿਸਾਬ ਨਾਲ ਜਦੋਂ ਰੇਡਗਾ ਹੀ 5-7 ਘਰਾਂ 'ਚ ਹੁੰਦਾ ਸੀ ਜੀ, ਅਤੇ ਇੱਕ ਵਾਰੀ ਦੀ ਤੁਹਾਨੂੰ ਮੈਂ ਤੁਹਾਨੂੰ ਘਟਨਾ ਕੀ ਦੱਸਾਂ, ਉਹ ਰੇਡਗਾ ਸੀਗਾ ਜੀ, ਉਹਦੇ ਵਾਲਾ ਮਰਫੀ ਰੇਡਗਾ ਚੱਕਰ ਵਾਲਾ, ਤੇ ਉਹ ਜਦੋਂ ਬੱਦਲਾਂ ਦੀ ਹੋ ਜਾਂਦੀ ਨਾ ਉਹ ਜੀ, ਤੇ ਘਰੜ ਘੜ ਕਰਦਾ ਹੁੰਦਾ ਸੀ, ਤੇ ਚੱਕ ਕੇ ਜੀ ਬਾਲਟੀ ਵਿੱਚ ਨਮਾਤਾ ਸੀ, ਮੈਂ ਕਿਹਾ ਇਹ ਰੇਡਗਾ ਕਿਤੇ ਨਹਾਓ ਵੀ ਕਿਤੇ ਖਰਾਬ ਖਰੂਬ ਉਹ ਨਾ ਹੋਵੇ, ਗਰਦਾ ਗੁਰਦਾ ਪਿਆ ਹੋਵੇ। ਤੇ ਮੇਰੇ ਤਾਏ ਨੇ ਮੈਨੂੰ ਮੇਰੇ ਚਾਚੇ ਦੇ ਨਾਜਰ ਕੋਲੇ ਆਉਂਦੇ ਤੇ ਉਹਨੇ ਡਾਂਟਿਆ ਵੀ ਸੀ, ਕਹਿੰਦਾ ਯਾਰ ਇਹ ਤਾਂ ਤੂੰ ਸਾਰੇ ਹੀ ਜੱਪਦਾ, ਫਿਰ ਉਹ ਖੋਲ ਕਾਲ ਕੇ ਕਰਿਆ ਸੀ ਜੀ ਲੋਟ, ਮੈਂ ਕਿਹਾ ਜੀ ਨਮਾ ਦੇ ਗਏ ਰੇਡਗੇ ਨੂੰ, ਉਦੋਂ ਮੈਂ ਛੋਟਾ ਹੁੰਦਾ ਸੀ ਜੀ। ਤੇ ਇਸ ਤਰ੍ਹਾਂ ਜੀ ਉਦੋਂ ਜਾਣੇ ਮੋਹ ਪਿਆਰ, ਤੇ ਹੁਣ ਜਾਣੇ ਜੀ ਕੱਲੇ ਕੱਲਿਆਂ ਦਾ ਸੁਣਦਾ, ਕਿਉਂਕਿ ਮੋਬਾਈਲ ਦਾ ਯੁੱਗ ਹੈ ਜੀ, ਤੇ ਹੁਣ ਇਹ ਜੀ ਉਦੋਂ ਸਹੂਲਤ ਹੋ ਗਈ। ਤੇ ਪ੍ਰੋਗਰਾਮ ਤਾਂ ਜੀ ਚੜ੍ਹਦੇ ਤੋਂ ਚੜ੍ਹਦੇ ਹੀ ਆ, ਕੋਈ ਮਾੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਬਹੁਤ ਵਧ ਗਈ ਹੈ ਜੀ, ਜਿਹੜੇ ਗੱਲ ਨਾਪ ਤੋਲ ਕੇ ਵਧ ਗਈ ਕਰਦੇ ਆ ਜੀ, ਜਣੇ ਸਾਰੇ ਪਰਿਵਾਰ 'ਚ ਸੁਣਨ ਵਾਲੇ ਪ੍ਰੋਗਰਾਮ ਹੈ ਜੀ।
1: ਅਤੇ ਜਿਵੇਂ ਆਪਾਂ ਗੱਲ ਕਰੀਏ ਕਿ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਉਹਦੀ ਆਵਾਜ਼ ਦੇ ਵਿੱਚ ਨੈਟਵਰਕ ਦੇ ਵਿੱਚ ਥੋੜ੍ਹੀ ਸਮੱਸਿਆ ਆ ਜਾਂਦੀ ਸੀ ਅਤੇ ਉਹਦੀ ਆਵਾਜ਼ ਬੰਦ ਹੋ ਜਾਂਦੀ ਸੀ, ਜਾਂ ਥੋੜ੍ਹਾ ਕਹਿ ਲਈਏ ਕਿ ਘਰੜ ਘਰੜ ਜਿਵੇਂ ਤੁਹਾਡੇ ਸ਼ਬਦਾਂ ਦੇ ਵਿੱਚ ਕਹਿ ਲਈ ਹੋਣ ਲੱਗ ਜਾਂਦੀ ਸੀ, ਪਰ ਉਹਦੇ ਨਾਲ ਤਾਂ ਹੁਣ ਦੇ ਤਕਨੀਕ ਦੇ ਯੁੱਗ ਦੇ ਵਿੱਚ ਮੇਰਾ ਖਿਆਲ ਆ ਬਹੁਤ ਵਧੀਆ ਚੱਲਦਾ,
0: ਬਹੁਤ ਵਧੀਆ ਜੀ, ਹੁਣ ਬਠਿੰਡੇ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜੀ। ਦੂਜਾ ਟੇਸ਼ਨ ਜੀ ਐਵੇਂ ਤੁਹਾਨੂੰ ਕਹਿ ਦਈਏ ਵੀ ਨਹੀਂ ਚਲਾਇਆ ਜਲੰਧਰ ਜਾਂ ਕੋਈ ਹੋਰ ਨਹੀਂ ਚਲਾਇਆ, ਪਰ ਪ੍ਰੋਬਲਮ ਉਹਦੇ 'ਚ ਵੀ ਹੈ ਨਹੀਂ, ਕਿਉਂਕਿ ਹੁਣ ਐਪ ਦਾ ਆ ਗਿਆ ਜੀ ਤੇਰਾ ਮੋਬਾਈਲ ਦਾ ਜੀ, ਤੇ ਹੁਣ ਕੋਈ ਬਠਿੰਡਾ ਤਾਂ ਸਾਨੂੰ 14-15 ਮੀਟਰ ਹੈਗਾ ਜੀ, ਪੂਰੀ ਸਾਫ਼ ਆਵਾਜ਼ ਹੈ ਜੀ। ਤੇ ਉਦੋਂ ਤਾਂ ਜੀ ਕਈ ਵਾਰੀ ਕੰਨ ਇੱਧਰ ਵੀ ਲਾ ਲੈਂਦੇ ਆ, ਇਹਦੇ 'ਤੇ ਐਂ ਵੀ ਕਰ ਲੈਂਦੇ ਵੀ ਪਾਸਾ ਭਮਾ ਲਓ ਯਾਰ, ਇੱਧਰੋਂ ਰੇਂਜ ਲੈ ਜੂ, ਕਿਉਂਕਿ BBC ਲੰਦਨ ਜੀ ਮਰਫੀ ਤੇ ਪੁੱਛ ਤੇ ਚੱਲਦਾ ਰਿਹਾ, ਮੈਂ ਉਹਦੀਆਂ ਖਬਰਾਂ ਸੁਣੀਆਂ ਹਿੰਦੀ ਦੇ ਵਿੱਚ ਆ, 82-83 ਦੇ ਵਿੱਚ ਆਮ, ਕਿਉਂਕਿ ਖਬਰ ਦਾ ਹੋਰ ਸਾਧਨ ਹੀ ਸੀ ਜੀ, ਸਾਡੇ ਟੈਲੀਵਿਜ਼ਨ ਜੀ ਆਇਆ ਲਗਭਗ ਇੱਕ ਮਤਲਬ, ਅਤੇ ਉਦੋਂ ਮੈਂ ਬਾਹਲਾ ਤਾਂ ਨਹੀਂ ਕਹਿੰਦਾ, 150-200 ਬੰਦਾ ਉਹਨਾਂ ਦੇ ਜੁੜ ਜਾਂਦਾ ਸੀ ਟੈਲੀਵਿਜ਼ਨ 'ਚ ਵੀ ਟੈਲੀਵਿਜ਼ਨ ਦੀ ਫੋਟੋ ਦੇਖ ਕੇ, ਅਤੇ ਰੇਡਗਾ ਵੀ ਉਦੋਂ ਜੀ ਇਸ ਤਰ੍ਹਾਂ ਦੀ ਗੱਲ ਸੀ ਵੀ ਯਾਰ ਰੇਡਗਾ ਉਹਨਾਂ ਦੇ 5-7 ਬੰਦੇ ਸਾਰੇ ਹੋਰ ਜੀ ਸੁਣਦੇ ਚੰਗੀਆਂ ਗੱਲਾਂ ਸਾਰੀਆਂ ਗੱਲਾਂ ਜੀ। ਸਾਡੇ ਚਾਚਾ ਜੀ ਸੀਗੀ, ਉਹਨਾਂ ਕੋਲ ਪਹਿਲਾਂ ਤੁਹਾਨੂੰ ਮੈਂ ਦੱਸਿਆ ਵੀ ਇਹ ਸੀ ਰੇਡਗਾ, ਤੇ 2-3 ਰੇਡਗੇ ਤਾਂ ਜੀ ਮਰਫੀ ਪੁੱਛ ਮੈਂ ਲੈ ਲਏ, ਉਦੋਂ ਬਾਅਦ ਆਰਾਮ ਸੰਦ ਆ ਲਿਆ ਦੇਸੀ, ਹੁਣ ਅਸਲੀ ਤਾਂ ਆਉਂਦਾ ਨਹੀਂ ਜੀ ਰੇਡਗਾ ਉਹ ਦੂਜੇ, ਹੁਣ ਤਾਂ ਫਿਰ ਮੋਬਾਈਲ ਤੇ ਹੈਗਾ ਜੀ। ਤੇ ਪ੍ਰੋਗਰਾਮ ਤਾਂ ਜੀ ਬਹੁਤ ਤੋਂ ਵਧੀਆ ਚੜ੍ਹਦੇ ਤੋਂ ਚੜ੍ਹਦੇ ਆ ਜੀ, ਕੋਈ ਤੁਹਾਡਾ ਨਿੰਦਣ ਯੋਗ ਨਹੀਂ, ਜਣੇ ਬਠਿੰਡਾ FM ਸੁਣਦੇ ਆ ਜੀ, ਹੁਣ ਤਾਂ ਇਹੀ ਦੇਣ ਲੱਗਿਆ ਜੀ।
1: ਤੇ ਜੇ ਆਪਾਂ ਹੁਣ ਅੱਜ ਦੇ ਸਮੇਂ 'ਚ ਗੱਲ ਕਰੀਏ, ਬੇਸ਼ੱਕ ਤੁਸੀਂ ਬੜੇ ਲੰਮੇ ਸਮੇਂ ਤੋਂ ਜਿਹੜੇ ਰੇਡੀਓ ਨਾਲ ਜੁੜੇ ਹੋਏ ਹੋ, ਜਿਵੇਂ ਜਲੰਧਰ ਦੇ ਪ੍ਰੋਗਰਾਮ ਠੰਡੂ ਰਾਮ ਹਰਾਂ ਦਾ ਤੁਸੀਂ ਜ਼ਿਕਰ ਕੀਤਾ, ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੱਸਿਆ ਕਿ ਬਠਿੰਡਾ ਹੀ ਤੁਹਾਡੇ ਦਿਲ ਦੇ ਜ਼ਿਆਦਾ ਕਰੀਬ ਹੈ, ਬਠਿੰਡਾ ਦੇ ਕਿਹੜੇ ਕਿਹੜੇ ਪ੍ਰੋਗਰਾਮ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦੇ?
0: ਬਠਿੰਡਾ ਦੇ ਸਾਰੇ ਪ੍ਰੋਗਰਾਮ ਵਧੀਆ ਜੀ, ਜਿਵੇਂ ਖੁੰਡ ਚਰਚਾ ਵੀ ਬਹੁਤ ਵਧੀਆ ਜੀ, ਅਤੇ ਬਾਕੀ ਤੁਹਾਡੇ ਪੰਜ ਪਾਣੀਆਂ ਦੇ ਗੀਤ ਹੋ ਗਏ ਜੀ, ਅਤੇ ਸ਼ਾਮ ਸੁਹਾਣੀ ਹੋ ਗਿਆ ਜੀ, ਬਾਕੀ ਦੁਪਹਿਰੇ ਲਾ ਲਈਦਾ ਜਿਹੜਾ ਕੋਈ ਭੈਣਾਂ ਵਾਲਾ ਪ੍ਰੋਗਰਾਮ ਹੁੰਦਾ ਜੀ, ਉਹ ਵੀ ਸਾਰਿਆਂ ਦੇ ਸੁਣਨ ਵਾਲੇ ਹੁੰਦੇ, ਕੱਲ੍ਹ ਹੁੰਦਾ ਭਲਾ ਸਪੈਸ਼ਲ ਭੈਣਾਂ ਦਾ, ਮੈਂ ਇੱਕ ਦੋ ਫੋਨ ਵੀ ਕਰ, ਮੈਂ ਵਾਲੇ ਫੋਨ ਨਹੀਂ ਕਰਦਾ ਜੀ, ਇੱਕ ਦੋ ਫੋਨ ਲੱਗੇ ਆ, ਪਰ ਮੈਨੂੰ ਤਾਂ ਕੋਈ ਇਹੋ ਜਿਹਾ ਲੱਗਿਆ ਜਿਵੇਂ ਉਹ ਜਿਹੜਾ ਤੁਸੀਂ ਇਤਿਹਾਸ ਦਾ ਸੁਣਿਆ ਜੀ, ਸ਼ਰਮਾ ਜੀ ਸੁਣਾਉਂਦੇ ਆ, ਉਹ ਬਹੁਤ ਵਧੀਆ ਜੀ, ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਤੇ ਉਹ ਇਤਿਹਾਸ ਦੀਆਂ ਗੱਲਾਂ ਜਿਹੜਾ ਸੁਣਨ ਵਾਲੀਆਂ ਗੱਲਾਂ ਹੁੰਦੀਆਂ, ਕਿਉਂਕਿ ਆਪਾਂ ਤਾਂ ਕਿਤਾਬਾਂ ਵੀ ਪੜ੍ਹਦੇ ਹਾਂ ਜੀ ਜਿੰਨੀ ਕੁ ਟਾਈਮ ਮਿਲਦਾ, ਤੇ ਉਹਦੇ ਵਿੱਚ ਬੜੀ ਦੇਖਣ ਨੂੰ ਜੀ ਸੁਣਨ ਨੂੰ ਜਾਣੇ ਬਹੁਤ ਵਧੀਆ ਜੀ, ਆਨੰਦ ਮਿਲਦਾ ਕਹਿਣ ਦਾ ਭਾਵ, ਤੇ ਸੁਣਨ ਵਾਲੀਆਂ ਗੱਲਾਂ ਹੁੰਦੀਆਂ ਜੀ ਸਾਰੇ ਪਰਿਵਾਰ ਦੇ ਵਿੱਚ, ਤੇ ਇਤਿਹਾਸ ਦੀਆਂ ਗੱਲਾਂ ਵੀ ਦੱਸੀਆਂ ਜਾਂਦੀਆਂ, ਕਈ ਗੱਲਾਂ ਆਪ ਨੂੰ ਚੇਤਾ ਹੁੰਦਾ, ਤੇ ਉਸ ਤਰ੍ਹਾਂ ਜੀ ਬਹੁਤ ਵਧੀਆ ਲੱਗਦਾ।
1: ਪ੍ਰੋਗਰਾਮਾਂ ਸੰਬੰਧੀ ਤੁਸੀਂ ਕੋਈ ਸੁਝਾਅ ਦੇਣਾ ਚਾਹੋ, ਕੋਈ ਤਬਦੀਲੀ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਦਾ ਸਾਡੇ ਪ੍ਰੋਗਰਾਮਾਂ ਦੇ ਸੰਬੰਧੀ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਜਾਂਦੇ ਜਾਂਦੇ ਉਹ ਜ਼ਰੂਰ ਦਿਓ।
0: ਪ੍ਰੋਗਰਾਮਾਂ ਸੰਬੰਧੀ ਤਾਂ ਇਹ ਹੈ ਜੀ, ਜਿਹੜਾ ਕੋਈ ਜ਼ਿਆਦਾ ਫੋਨ ਜੀ ਜੇ ਕੋਈ ਕਰਨਾ, ਜਿਹੜਾ ਤੁਹਾਡਾ ਮੈਟਰ ਹੈ ਜੀ 21 ਦਿਨਾਂ ਤੋਂ ਜਾਂ 25 ਦਿਨਾਂ ਤੋਂ, ਮੈਂ ਤਾਂ ਸਰੋਤੇ ਨੂੰ ਉਹ ਉਹ ਨੱਕ ਕਰੋ ਜੀ, ਅਤੇ ਤੁਸੀਂ ਉਹ ਟਾਈਮ ਜਿਹੜੇ

0: ਮਿਲ ਮਤਰ ਇੱਥੋਂ ਦੇ ਪਿੰਡ ਦੇ ਆ ਜੀ, ਇਹਨਾਂ ਬਾਰੇ ਕੋਈ ਕਿਸੇ ਬਾਰੇ ਜਾਂ ਇਸ ਬਾਰੇ ਤੁਸੀਂ ਜਾਣਕਾਰੀ ਹੋਰ ਜੇ ਕੋਈ ਜਿੰਨੀ ਮੇਰੇ ਧਿਆਨ 'ਚ ਨਾ ਵੀ ਹੋਵੇ ਤੇ ਉਹ ਜੀ ਚੰਗੀ ਨੌਲੇਜ ਆਉਣ ਵਾਲੀ ਪੀੜ੍ਹੀ ਨੂੰ ਜੀ ਆਪਾਂ ਨੂੰ ਕਿਤਾਬਾਂ 'ਚੋਂ ਤੇ ਇੱਥੋਂ ਹੀ ਮਿਲਦੀ ਹੈ ਜੀ, ਜਿਹੜਾ ਕਿ ਰੇੜਗੇ ਕੋਲੇ ਐਫ ਐਮ ਕੋਲੇ ਜਾਂ ਬਹੁਤ ਵੱਡਾ ਖਜ਼ਾਨਾ ਪਿਆ ਜੀ, ਜਿਵੇਂ ਪੁਰਾਣੇ ਗੀਤ ਪਏ ਆ ਜੀ ਤੇ ਉਹ ਅੱਜ ਕੱਲ੍ਹ ਦੇ ਹੁਣ ਉਹਦੇ ਜਵਾਕ ਵੀ ਜੀ ਉਹਨੂੰ ਮਤਲਬ ਚੰਗਾ ਸਮਝਦੇ ਆ ਜੀ, ਇਹ ਖਜ਼ਾਨਾ ਜੇ ਵਿਰਸਾ ਆਪਾਂ ਸੰਭਾਲਾਂਗੇ ਜੀ ਆਪਣਾ ਤੇ ਫਿਰ ਹੀ ਗਾਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਜੀ, ਤੇ ਇਸ ਤਰ੍ਹਾਂ ਜੀ ਤੁਹਾਨੂੰ ਸੁਝਾਅ ਇਹੀ ਆ ਵੀ ਵਧੀਆ ਹੀ ਪ੍ਰੋਗਰਾਮ ਆ ਤੁਹਾਡੇ ਤੇ, ਇਦੂ ਵੀ ਵਧੀਆ ਜੀ ਇਤਿਹਾਸ ਦੇ ਜੀ ਕੋਈ ਸੁਣਾਇਆ ਕਰੋ ਖੇਤੀਬਾੜੀ ਦੇ ਜਾਂ ਹੋਰ ਹੈ ਜੀ ਤੇ ਚੰਗੀ ਸੁਣਾਉਣੀ ਅੱਗੇ ਵੀ ਜੀ ਮਾੜੇ ਨਹੀਂ ਹੈ ਜੀ।
1: ਜਸਪਾਲ ਸਿੰਘ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਸੇ ਤਰ੍ਹਾਂ ਹੀ ਰੇਡੀਓ ਦੇ ਨਾਲ ਜੁੜੇ ਰਹੋ ਤੇ ਆਪਣੇ ਜਿਹੜੇ ਕੀਮਤੀ ਸੁਝਾਅ ਨੇ ਦਿੰਦੇ ਰਹੋ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰਾ ਟਾਈਮ ਦਾ ਬਹੁਤ ਬਹੁਤ ਸਾਡਾ ਜੀ ਧੰਨਵਾਦ ਜੀ।
1: ਪਿੰਡ ਚੁੱਗੇ ਖੁਰਦ ਦੀ ਇੱਕ ਹੋਰ ਸ਼ਖਸੀਅਤ ਜਿਨ੍ਹਾਂ ਨੂੰ ਤੁਸੀਂ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਟੀਕਾਕਰਨ ਚੇਤਨਾ ਬਾਬਾ ਦੇ ਵਜੋਂ ਵਿਚਰਦਿਆਂ ਤੁਰਦੇ ਫਿਰਦਿਆਂ ਦੇਖਿਆ ਹੋਣਾ ਹੈ, ਲਾਲ ਚੰਦ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਪਿੰਡ ਚੁੱਗੇ ਖੁਰਦ ਦੇ ਹੀ ਜੰਪਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲਾਲ ਚੰਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਤੁਹਾਡਾ ਵੀ ਸਵਾਗਤ ਹੈ ਜੀ ਤੇ ਆਪਣੇ ਸਰੋਤਿਆਂ ਦਾ ਵੀ ਸਵਾਗਤ ਹੈ, ਸਭ ਦਾ ਧੰਨਵਾਦ।
1: ਜਿਵੇਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਤੁਸੀਂ ਬੱਚਿਆਂ ਦੇ ਟੀਕਾਕਰਨ ਦੀ ਚੇਤਨਾ ਦਿੰਦੇ ਹੋਏ ਅਕਸਰ ਸੜਕਾਂ ਦੇ ਉੱਤੇ ਉਸੇ ਪਹਿਰਾਵੇ ਦੇ ਵਿੱਚ ਨਜ਼ਰ ਆਉਂਦੇ ਹੋ, ਤਾਂ ਬੇਸ਼ੱਕ ਇਹ ਤੁਹਾਡਾ ਵਿਜ਼ਨ ਆ ਜਿਹੜਾ ਤੁਹਾਡਾ ਨਜ਼ਰੀਆ ਇਹ ਬਹੁਤ ਵਿਸ਼ਾਲ ਹੈ, ਇਹ ਬਹੁਤ ਵੱਡੇ ਪੱਧਰ ਤੇ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਜਿਹੜੀ ਚੇਤਨਾ ਦਾ ਕੰਮ ਕਰ ਰਹੇ ਹੋ, ਜਿਹੜੀ ਜਾਗਰੂਕਤਾ ਫੈਲਾ ਰਹੇ ਹੋ, ਕਿਉਂਕਿ ਤੁਸੀਂ ਪਿੰਡ ਚੁੱਗੇ ਖੁਰਦ ਦੇ ਜੰਮਪਲ ਹੋ, ਇੱਥੋਂ ਦੀਆਂ ਗਲੀਆਂ ਦੇ ਵਿੱਚ ਖੇਡੇ ਹੋ ਪਲੇ ਹੋ, ਤੇ ਇੱਥੋਂ ਦੇ ਜੇ ਬੱਚਿਆਂ ਦੀ ਗੱਲ ਕਰੀਏ, ਸਿਹਤ ਸਹੂਲਤਾਂ ਦੀ ਗੱਲ ਕਰੀਏ, ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
2: ਹਾਂਜੀ, ਜਿੱਥੋਂ ਤੱਕਰ ਅਸੀਂ ਪਿੰਡ ਦੀ ਗੱਲ ਕਰਦੇ ਹਾਂ, ਜੰਮਣ ਭੋਇਣ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਵੀ ਕਵੀ ਵੀ ਹੋ, ਤਾਂ ਮੈਂ ਵੀ ਸ਼ਬਦਾਂ ਦੇ ਰਾਹੀਂ ਹਰ ਵਰਤਾਰੇ ਨੂੰ ਜਿਹੜਾ ਦੇਖਦਾ, ਤਾਂ ਮੈਂ ਮੇਰੀ ਮਾਂ ਤੋਂ ਇੱਕ ਸ਼ਬਦ ਜਿਹੜਾ ਸੁਣਿਆ ਸੀ ਪਹਿਲੀ ਵਾਰੀ, ਵੀ ਜੰਮਣ ਭੋਇ ਪ੍ਰੇਮ ਰਸ ਮੋਹਿਆਂ ਵਿਛੜ ਜਾ, ਕਿਉਂਕਿ ਉਹ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਭਾਸ਼ਾਈ ਮੁਹਾਵਰੇ ਦਾ ਅਰਜਾ ਹੈ ਕਿ ਦੋਸ਼ ਘੜੀ ਨੂੰ ਦੇਣਾ ਐਵੇਂ ਹੋਣੀ ਸੀ, ਜਦੋਂ ਜੰਮਣ ਭੋਇ ਪ੍ਰੇਮ ਰਸ ਮੋਹਿਆਂ ਵਿਛੜ ਜਾ, ਤਾਂ ਉਹ ਸਾਡਾ ਪਿੰਡ ਹੈ, ਸ਼ਹਿਰ ਹੈ, ਕਸਬਾ ਜਿਹੜਾ ਜੰਮਣ ਭੋਇ, ਉਹੀ ਅਸਲ 'ਚ ਮੇਰੇ ਖਿਆਲ 'ਚ ਨਹੀਂ ਸਗੋਂ ਇਹ ਆਖਰੀ ਸੱਚ ਹੈ ਵੀ ਸਾਡਾ ਜਿਹੜਾ ਆਲਾ ਦੁਆਲਾ ਦਾ ਚਗਿਰਦਾ ਜਿਹੜਾ ਹੈਗਾ ਪਰਿਵਾਰ ਗਲੀ ਗੁਆਂਢ ਪਿੰਡ ਉਹ ਸਾਨੂੰ ਸਿਰਜਦਾ ਹੈ। ਜਿਵੇਂ ਤੁਸੀਂ ਕਿਹਾ, ਮੈਂ ਇਸ ਭਾਵਨਾ ਧਾਰਨਾ ਦਾ ਧਾਰਨੀ ਹੈ ਵੀ ਮੈਂ ਜੋ ਵੀ ਹਾਂ, ਮਤਲਬ ਮੇਰੇ ਪਿੰਡ ਕਰਕੇ, ਮੇਰੇ ਪਰਿਵਾਰ ਕਰਕੇ, ਮੇਰੇ ਮਾਪਿਆਂ ਕਰਕੇ, ਜਾਂ ਮੇਰੀ ਜੂ ਜਿੱਥੇ ਮੈਂ ਬਚਪਨ ਤੋਂ ਮਤਲਬ ਜਿਹੜਾ ਜਵਾਨੀ 'ਚ ਆਇਆ ਜਾਂ ਤਾਂ ਉੱਥੋਂ ਜਿਹੜਾ ਵੀ ਕੁਛ ਮੈਂ ਮਹਿਸੂਸ ਹੈ, ਤਾਂ ਉੱਥੋਂ ਮੇਰਾ ਇੱਕ ਸਮੁੱਚਾ ਜਿਹੜਾ ਸਮਾਜੀਕਰਨ ਉਹਦੇ ਤੋਂ ਹੀ, ਮਤਲਬ ਜਿਹੜੀ ਟੀਕਾਕਰਨ ਚੇਤਨਾ ਚੇਤਨਾ ਬਾਲ ਸਿਹਤ ਚੇਤਨਾ ਜੱਚਾ ਵੇਦ ਜੱਚਾ ਬੱਚਾ ਸਿਹਤ ਚੇਤਨਾ, ਅਤੇ ਮੈਂ ਅਕਸਰ ਹੀ ਕਹਿੰਦਾ ਹੁੰਦਾ ਹੈ ਵੀ ਇੱਕ ਮੇਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਟੀਕਾਕਰਨ ਚੇਤਨਾ ਵਿਹੜਾ ਪਾਰਕ ਬਣੇ, ਉਹ ਉਦੋਂ ਅਗਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਬਾਲ ਸਿਹਤ ਚੇਤਨਾ ਕੇਂਦਰ ਬਣੇ, ਬਾਲ ਸਿਹਤ ਭਲਾਈ ਚੇਤਨਾ ਕੇਂਦਰ ਬਣੇ, ਬਾਲ ਸਿਹਤ ਵਿਕਾਸ ਚੇਤਨਾ ਕੇਂਦਰ ਬਣੇ, ਅਤੇ ਫਿਰ ਜਿਹੜਾ ਹੈਗਾ ਬਾਲ ਅਤੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੀ ਭਲਾਈ ਵਾਸਤੇ ਇੱਕ ਅਜਿਹਾ ਕੇਂਦਰ ਬਣੇ ਜਿਹਨੂੰ ਅਸੀਂ ਜੱਚਾ ਬੱਚਾ ਸਿਹਤ ਚੇਤਨਾ ਯੂਨੀਵਰਸਿਟੀ ਦਾ ਨਾਂ ਦੇ ਸਕਦੇ ਹਾਂ, ਵੂਮੈਨ ਐਂਡ ਚਿਲਡਰਨ ਹੈਲਥ ਅਵੇਅਰਨੈਸ ਯੂਨੀਵਰਸਿਟੀ ਦਾ ਨਾਂ ਦੇ ਸਕਦੇ ਹਾਂ, ਉਹ ਇੱਕ ਤਰ੍ਹਾਂ ਦੀ ਸੰਬੋਲਿਕ ਚਿੰਨਾਤਮਕ ਜਿਹੜੀ ਉਹ ਮੈਂ ਆਪਦੀ ਕਲਪਨਾ ਦੇ ਵਿੱਚ ਵੀ ਅਤੇ ਉਹ ਵੀ ਬਣਾ ਚੁੱਕਿਆ। ਮੈਂ ਪਿੱਛੇ ਜੇ ਮਾਨਯੋਗ ਡੀ ਸੀ ਸਾਹਿਬ ਨੂੰ ਅਰਜੀ ਦਿੱਤੀ ਸੀ, ਰਜੇਸ਼ ਧਮਾਨ ਜੀ ਜਿਹੜੇ ਹੁਣ ਮੌਜੂਦਾ ਨੇ, ਵੀ ਮੈਂ ਉੱਥੇ ਉਹ ਬਣਾਉਣਾ ਚਾਹੁੰਦਾ, ਜਿੱਥੇ ਸਮਿਆਂ ਦੇ ਕੋਲ ਮੈਂ ਰੁੱਖ ਵੀ ਲਾਇਆ, ਮੈਂ ਇਸ ਭਾਵਨਾ ਨੂੰ ਮੰਨ ਕੇ ਤੁਰਦਾ ਵੀ ਬਰਥ ਆਫ ਦਾ ਅਰਥ ਧਰਤੀ ਦੇ ਜਨਮ ਤੋਂ, ਮਤਲਬ ਕਦੋਂ ਜਨਮ ਹੁੰਦਾ ਧਰਤੀ ਦਾ, ਕਦੋਂ ਸਭਤਾਵਾਂ ਆਉਂਦੀਆਂ, ਅਤੇ ਪੰਜਾਬ ਦੇ ਵਿੱਚ ਜਦੋਂ ਜਿਹੜੀ ਮਨੁੱਖੀ ਸਭਤਾ ਦਾ ਜਿਹੜਾ ਸਿਖਰ ਤਿਕਰ ਦਾ ਜਿਹੜਾ ਵਿਕਾਸ ਹੈ ਉਹ ਪਿੰਡਾਂ 'ਚੋਂ ਹੈ। ਅੱਜ ਵੀ ਸਾਡੀ ਜਿਹੜੀ ਹੋਂਦ ਹੈ ਜੀ, ਮੈਂ ਤਾਂ ਕਹੂੰਗਾ ਵੀ ਸੰਸਾਰ ਦੀ ਵੀ ਜੇ ਹੋਂਦ ਹੈ ਤਾਂ ਉਹ ਪਿੰਡਾਂ ਕਰਕੇ, ਇਕੱਲੀ ਮੇਰੀ ਤੁਹਾਡੀ ਨਹੀਂ ਹੈਗੀ, ਤਾਂ ਪਿੰਡਾਂ ਦੇ ਵਿੱਚੋਂ ਹੀ ਜਿਹੜਾ ਤੰਦਰੁਸਤੀ ਦਾ ਸੁਨੇਹਾ ਜਾਂ ਜਿਹੜਾ ਸੰਕਲਪ ਹੈ, ਜਿਹੜਾ ਮੈਂ ਇਹ ਵੀ ਕਹੂੰਗਾ ਵੀ ਸਾਡੀ ਚੇਤਨਾ ਅਤੇ ਸਾਡੇ ਵਿਵਹਾਰ ਦੇ ਵਿੱਚੋਂ ਗੈਰ ਹਾਜ਼ਰ ਹੈ, ਕਿਉਂਕਿ ਸੰਸਾਰ ਸਿਹਤ ਸੰਸਥਾ ਦੀ ਭਾਸ਼ਾ ਦੇ ਮੁਤਾਬਕ ਮਨੁੱਖ ਦਾ ਰੋਗ ਰਹਿਤ ਹੋਣਾ ਸਰੀਰਕ ਤੌਰ 'ਤੇ ਹੀ ਤੰਦਰੁਸਤ ਦੀ ਨਿਸ਼ਾਨੀ ਨਹੀਂ ਹੁੰਦਾ, ਸਮਾਜਿਕ ਸੱਭਿਆਚਾਰਕ ਆਰਥਿਕ ਬੌਧਿਕ ਰਾਜਨੀਤਿਕ ਇੱਥੋਂ ਕੋਈ ਆਤਮਕ ਤੌਰ 'ਤੇ ਵੀ ਇੱਕ ਜਿਹੜੀ ਸਾਡੀ ਸਮਾਜਿਕ ਚੇਤਨਾ ਦੀ ਗੱਲ ਹੈ, ਸਮਾਜਿਕ ਭਾਈਚਾਰੇ ਦੀ ਗੱਲ ਹੈ, ਇੱਕ ਸਮੂਹਿਕ ਤੰਦਰੁਸਤੀ ਦੀ ਗੱਲ ਹੈ, ਉਹ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਵਿਰਾਸਤੀ ਨਿਸ਼ਾਨੀਆਂ, ਜੇ ਮੈਂ ਇਹ ਕਹੀਆਂ ਸਾਡੇ ਛੱਪੜ, ਇਹ ਜ਼ਿੰਦਗੀ ਦੇ ਆਧਾਰ ਪਸਾਰ

0: ਸਰੋਤ ਸੀਗੀ ਸਾਡੇ ਸ਼ਮਸ਼ਾਨ ਘਾਟ ਜਿਹੜੀ। ਪਰ ਮੇਰੀ ਇਹ ਬੇਨਤੀ ਹੈ ਪਿੰਡ ਵਾਸੀਆਂ, ਕਿਉਂਕਿ ਉਹ ਜਿਹੜੇ ਜੰਗਜੂ ਸਾਡੇ ਰੱਬਰੂ ਲੋਕ ਸੀਗੇ, ਇਹ ਉਹਨਾਂ ਨੇ ਸਾਨੂੰ ਦਿੱਤੀ ਵਿਰਾਸਤ ਹੈ। ਜੇ ਅਸੀਂ ਗਵਾ ਲਈ ਤਾਂ ਸਾਡੇ ਕੋਲੋਂ ਤੰਦਰੁਸਤੀ ਦਾ ਜਿਹੜਾ ਸੰਕਲਪ ਗਵਾਚ ਜੂਗਾ। ਰੱਬ ਕਰੇ ਇਹੋ ਜਿਹੀ ਘੜੀ ਨਾ ਆਵੇ, ਅਸੀਂ ਉਸ ਵਿਰਾਸਤ ਨੂੰ ਸਾਂਭੀਏ ਤੇ ਸਾਡੇ ਪਿੰਡ ਚੋਂ ਜਿਹੜਾ ਧਰਤੀ ਤੋਂ ਪਿੰਡ ਦੀ ਜੂਹ ਤੋਂ ਦੁਨੀਆਂ ਨੂੰ ਤੰਦਰੁਸਤੀ ਦਾ ਜਿਹੜਾ ਸੁਨੇਹਾ ਜਾਵੇ, ਕਿਉਂਕਿ ਤੰਦਰੁਸਤੀ ਨਾਲ ਹੀ ਦੁਨੀਆਂ ਦੇ ਜਿਹੜੇ ਵਿਕਾਸ ਹੈ ਉਹ ਸੋਭਦੀ।
1: ਤੁਹਾਡੀ ਜਿਹੜੀ ਸ਼ਬਦ ਜੜਤ ਤੋਂ ਪਤਾ ਲੱਗਦਾ ਤੁਹਾਡੇ ਗਿਆਨ ਦੀ ਵਿਸ਼ਾਲਤਾ ਦੀ ਤੁਹਾਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ। ਪਰ ਜਿਵੇਂ ਕਿ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਤੁਹਾਡੀ ਜਿਹੜੀ ਚੇਤਨਾ ਦਾ ਦਾਇਰਾ ਉਹ ਬਹੁਤ ਵਿਸ਼ਾਲ ਹੈ, ਪਰ ਹੁਣ ਆਪਾਂ ਥੋੜਾ ਮੁੜ ਕੇ ਆਉਣੇ ਆ ਪਿੰਡ ਵੱਲ, ਪਿੰਡ ਚੁੱਗੇ ਖੁਰਦ ਵੱਲ। ਪਿੰਡ ਚੁੱਗੇ ਖੁਰਦ ਵੱਲ ਜੇ ਆਪਾਂ ਇਕੱਲੇ ਬੱਚਿਆਂ ਦੀ ਸਿਹਤ ਦੇ ਉੱਤੇ, ਬੱਚਿਆਂ ਦੀ ਸਿਹਤ ਦੀ ਜਾਗਰੂਕਤਾ ਬਾਰੇ ਜਾਂ ਉਹਨਾਂ ਦੀ ਟੀਕਾਕਰਨ ਦੀ ਚੇਤਨਾ ਬਾਰੇ ਆਪਾਂ ਗੱਲ ਕਰਨੀ ਹੋਵੇ ਸੰਖੇਪ ਦੇ ਵਿੱਚ, ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਕਿੰਨਾ ਕੁ ਫਰਕ ਲੱਗਦਾ ਜਦੋਂ ਤੁਸੀਂ ਬਚਪਨ ਦੇ ਵਿੱਚ ਸੀ ਤੇ ਜਾਂ ਹੁਣ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਸਿਹਤ ਪ੍ਰਤੀ ਜਿਹੜੇ ਉਹਨਾਂ ਦੇ ਮਾਪੇ ਨੇ ਜਾਂ ਆਲੇ ਦੁਆਲੇ ਦੇ ਲੋਕ ਨੇ ਸਮਾਜਿਕ ਤੌਰ ਤੇ, ਕਿੰਨੀ ਕੁ ਚੇਤਨਾ ਆਈ ਹੈ ਤੇ ਕਿੰਨੀ ਕੁ ਚੇਤਨਾ ਦੀ ਲੋੜ ਹੈ ਪਿੰਡ ਜੇ ਆਪਾਂ ਇਕੱਲੇ ਚੁੱਗੇ ਖੁਰਦ ਦੀ ਬੱਚਿਆਂ ਦੀ ਗੱਲ ਕਰੀਏ।
0: ਦੇਖੋ ਜੀ, ਜਿਹੜੇ ਅੰਕੜੇ ਹੈ ਉਹ ਤਾਂ ਮੈਂ ਦੇਖੋ ਵਿਭਾਗ ਦੇ ਵਿੱਚ ਨੇ। ਇੱਕ ਜਿਹੜੀ ਰਜਿਸਟਰ ਖੁੱਲ ਜਾਂਦਾ ਹੈ ਵੀ ਕਲਮ ਭਰੀ ਜਾਓ, ਜਿਵੇਂ ਹੋਰ ਪਾਸੇ ਨੇ ਤੁਸੀਂ ਪਿੰਡ ਦੇ ਬੱਚਿਆਂ ਦੇ ਟੀਕਾਕਰਨ ਦੀ ਗੱਲ ਪੁੱਛੀ ਹੈ, ਤਾਂ ਮਤਲਬ ਜਿਹੜੇ ਸਰਕਾਰੀ ਜਿਹੜੇ ਅੰਕੜੇ ਹੁੰਦੇ ਆ ਵੇਖੋ ਉਹ ਹੁੰਦੇ ਆ। ਮੈਨੂੰ ਚਾਹੇ ਅੱਜ ਸਥਿਤੀ ਨਹੀਂ ਪਤਾ ਜਿੱਥੇ ਵੀ ਜਿਹੜਾ ਟੀਕਾਕਰਨ ਕੈਂਪ ਜਿਹੜਾ ਲੱਗਦਾ ਹੈ ਉਹ ਹਫ਼ਤਾਵਾਰੀ ਟੀਕਾਕਰਨ ਅਤੇ ਮਮਤਾ ਕੈਂਪ ਜਿਹੜਾ ਲੱਗਦਾ, ਤਾਂ ਉੱਥੇ ਮੈਨੂੰ ਮੈਂ ਕਹਿ ਨਹੀਂ ਸਕਦਾ ਜੀ ਕੀ ਸਥਿਤੀ ਹੈ। ਪਰ ਲਗਭਗ ਸਾਡੇ ਪਿੰਡਾਂ ਦੀ 200%, ਕਿਉਂਕਿ ਜਿਹੜੀਆਂ ਸਰਕਾਰੀ ਸੰਸਥਾਵਾਂ ਹੁੰਦੀਆਂ ਇੱਥੇ ਤਾਂ ਹੈ ਨਹੀਂ, ਤਾਂ ਉੱਥੇ ਬਿਲਕੁਲ ਮੌਸਮ ਦੇ ਅਨੁਕੂਲ ਤਾਂ ਛੱਡੋ, ਸਧਾਰਨ ਤੌਰ 'ਤੇ ਜੇ 5 ਬੁੜੀਆਂ ਵਗ ਜਾਣ ਤਾਂ ਉਹਨਾਂ ਦੇ ਬੈਠਣ ਨੂੰ ਜਗ੍ਹਾ ਜਾਂ ਪ੍ਰੋਪਰ ਜਿਹੜੀ ਉਹ ਚੀਜ਼ ਨਹੀਂ ਹੋਊਗੀ, ਪਾਣੀ ਨਹੀਂ ਹੋਊਗਾ। ਟੱਟੀ ਪਿਸ਼ਾਬ ਜੇ ਬੱਚੇ ਕਰ ਜਾਂਦੇ ਆ ਉਹਨਾਂ ਨੂੰ ਔਰਤਾਂ ਕਿਵੇਂ ਸਮੇਟਦੀਆਂ, ਉੱਥੇ ਮੈਂ ਕਹਿੰਦਾ ਵੀ 0% ਨਹੀਂ ਹੋਊਗਾ। ਮੈਂ ਮਤਲਬ ਇਨਡਾਇਰੈਕਟ ਜੇ ਮੇਰੇ ਸਰੋਤ ਤੋਂ ਕਹਾਂ, ਮੈਨੂੰ ਕੋਈ ਇਤਰਾਜ਼ ਨਹੀਂ ਕਹਿਣ 'ਚ, ਮੈਂ ਬਿਲਕੁਲ ਨਿਰਪੱਖ ਤੌਰ 'ਤੇ ਕਹਿ ਰਹੀ ਜੇ ਤੁਸੀਂ ਪਿੰਡ ਦਾ ਹੀ ਪੁੱਛ ਲਿਆ, ਤਾਂ ਉੱਥੇ ਇਹੋ ਜਿਹੀ ਸਹੂਲਤ ਜਿਹੜੀ ਬਿਲਕੁਲ ਅਤੇ ਬਿਲਕੁਲ ਨਹੀਂ ਹੋਊਗੀ। ਕਈ ਵਾਰੀ ਤਾਂ ਆਸ਼ਾ ਵਰਕਰਾਂ 'ਤੇ ਛੱਡ ਦਿੱਤਾ ਜਾਂਦਾ, ਹੁਣ ਮੇਰੇ ਖਿਆਲ 'ਚ ਇੱਧਰ ਜਿਹੜੀ ਧਰਮਸ਼ਾਲਾ ਹੈਗੀ ਆ ਉੱਥੇ ਹੈਗਾ। ਤਾਂ ਜਦੋਂ ਅਸੀਂ ਕਹਿੰਦੇ ਹਾਂ ਸਾਫ਼ ਸਫਾਈ ਦੀ ਗੱਲ ਕਰਦੇ ਹਾਂ ਪਾਣੀ ਦੀ, ਤਾਂ ਅੱਧੀਆਂ ਬਿਮਾਰੀਆਂ ਤਾਂ ਜਿਹੜੀਆਂ ਸਾਫ਼ ਪਾਣੀ ਨਾਲ ਹੀ, ਤਾਂ ਪਰ ਜਿਹੜੀ ਅਸਲ ਸਥਿਤੀ ਹੈ ਮੈਂ ਉੱਥੇ ਫਿਰ ਕਹੂੰਗਾ ਸਰਕਾਰਾਂ ਕੀ ਕਰਦੀਆਂ ਕੀ ਨਹੀਂ ਕਰਦੀਆਂ, ਅਸੀਂ ਪਿੰਡ ਦੇ ਪੱਧਰ 'ਤੇ ਕੀ ਕਰਦੇ ਹਾਂ, ਮਤਲਬ ਸਮੂਹਿਕ ਰੂਪ 'ਚ ਸਾਡੇ ਇੱਥੇ ਇਸ ਮਾਮਲੇ ਦੇ ਵਿੱਚ, ਕਿਉਂਕਿ ਔਰਤਾਂ ਅਤੇ ਬੱਚਿਆਂ ਦੀ ਸਿਹਤ ਦੇ ਵਿਕਾਸ ਤੋਂ ਹੀ ਅਸੀਂ ਦੂਜੇ ਵਿਕਾਸ ਦਾ ਜਿਹੜੀ ਅੰਦਾਜ਼ਾ ਲਾ ਸਕਦੇ ਹਾਂ ਕਿਸੇ ਵੀ ਤਰ੍ਹਾਂ ਦਾ ਵਿਕਾਸ ਜਿਹੜਾ ਹੈਗਾ। ਪਰ ਕਿਤੇ ਨਾ ਕਿਤੇ ਅਸੀਂ ਸਾਰੇ ਇਹ ਜਿਹੜੀ ਮੁੱਢਲੀ ਜ਼ਿੰਮੇਵਾਰੀ ਹੈਗੀ ਹੈ ਸਾਡੀ ਬੱਚਿਆਂ ਦਾ ਧਿਆਨ ਦੇਣਾ, ਉਹਨਾਂ ਦੀ ਸਿਹਤ, ਅਸੀਂ ਇੱਥੋਂ ਭੱਜੇ ਹੋਏ ਹਾਂ, ਸਾਡੇ 'ਚੋਂ ਸੰਕਲਪ ਹੀ ਗੈਰ ਹਾਜ਼ਰ ਹੈ ਵੀ ਸਾਡੇ ਬੱਚੇ ਹੁੰਦੇ ਆ, ਉਹਨਾਂ ਦੀ ਕੋਈ ਲੋੜ ਹੁੰਦੀ ਹੈ, ਉਹਨਾਂ ਦੀਆਂ ਕੋਈ ਥੋੜਾਂ ਹੁੰਦੀਆਂ, ਅਸੀਂ ਉਹਨਾਂ ਨੂੰ ਪੂਰਤੀ ਕਰਨੀ ਹੁੰਦੀ ਹੈ, ਬਹੁਤ ਕੁਛ ਕਿਹਾ ਜਾ ਸਕਦਾ ਹੈ।
1: ਤੇ ਤੁਹਾਡੇ ਕਹਿਣ ਦਾ ਮਤਲਬ ਜੇ ਆਪਾਂ ਸੰਖੇਪ ਦੇ ਵਿੱਚ ਗੱਲ ਕਰਨੀ ਹੋਵੇ ਇਹ ਹੈ ਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ, ਬੱਚਿਆਂ ਦੀ ਜਿਹੜੀ ਸਿਹਤ ਆ ਉਹਦੀ ਜਾਗਰੂਕਤਾ ਪ੍ਰਤੀ ਜਿਹੜੀ ਚੇਤਨਤਾ ਫੈਲਾਉਣਾ, ਜਾਗਰੂਕ ਕਰਨਾ, ਤੇ ਇਹਦੇ ਲਈ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ। ਬੇਸ਼ੱਕ ਉਹ ਮਾਪੇ ਨੇ, ਸਰਕਾਰਾਂ ਨੇ ਜਾਂ ਜਿਹੜੇ ਸਿਹਤ ਵਿਭਾਗ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਹੀ ਰਲ ਮਿਲ ਕੇ ਇਹ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਅੱਜ ਦੇ ਸਮੇਂ ਦੇ ਵਿੱਚ ਜੇ ਸਾਡੇ ਕੋਲ ਸਹੂਲਤਾਂ ਨੇ, ਜਾਗਰੂਕਤਾ ਜ਼ਿਆਦਾ, ਤਾਂ ਉਸ ਸਮੇਂ ਦੀਆਂ ਜਿਹੜਾ ਟੀਕਾਕਰਨ ਦੀ ਲੋੜ ਵੀ ਜ਼ਿਆਦਾ ਹੋ ਚੁੱਕੀ ਹੈ। ਸੰਖੇਪ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਨਿੱਗਰ ਸ਼ਬਦਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਬੱਚਿਆਂ ਦੀ ਸਿਹਤ ਦੇ ਲਈ ਸਾਰਿਆਂ ਵਿੱਚ ਚੇਤਨਾ ਹੋਣੀ ਜ਼ਰੂਰੀ ਹੈ, ਅਤੇ ਸਾਨੂੰ ਉਮੀਦ ਹੈ ਕਿ ਤੁਹਾਡੀ ਜਿਹੜੀ ਗੱਲ ਹੈ ਉਹਨੂੰ ਸਾਡੇ ਜਿਹੜੇ ਲੋਕ ਨੇ, ਸਾਡੇ ਸਰੋਤੇ ਨੇ, ਉਹ ਬੇਸ਼ੱਕ ਕਿਸੇ ਵੀ ਰੂਪ ਦੇ ਵਿੱਚ ਨੇ, ਬੱਚੇ ਦੇ ਮਾਂ ਪਿਓ ਨੇ, ਅਧਿਆਪਕ ਨੇ ਜਾਂ ਸਿਹਤ ਵਿਭਾਗ ਦੇ ਅਧਿਕਾਰੀ ਨੇ, ਉਹ ਜ਼ਰੂਰ ਇਸ 'ਤੇ ਗੌਰ ਕਰਨਗੇ ਅਤੇ ਬੱਚਿਆਂ ਦੀ ਸਿਹਤ ਨੂੰ ਨਿੱਗਰ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਉਣਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਅਸੀਂ ਪ੍ਰੋਗਰਾਮ ਦੇ ਆਖਰੀ ਪੜਾਅ ਤੇ ਪਹੁੰਚ ਚੁੱਕੇ ਹਾਂ ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਪਿੰਡ ਚੁੱਗੇ ਖੁਰਦ ਦੀਆਂ ਬੀਬੀਆਂ ਤੋਂ ਲੋਕ ਗੀਤ ਦਾ ਇਹ ਰੰਗ।
2: ਮੈਂ ਗਗਨਦੀਪ ਕੌਰ।
3: ਮੇਰਾ ਨਾਮ ਬਲਜੀਤ ਕੌਰ।
2: ਚਰਨਜੀਤ,
3: ਅਸੀਂ ਅੱਜ ਤੁਹਾਡੇ ਸਾਹਮਣੇ ਘੋੜੀਆਂ ਪੇਸ਼ ਕਰਨ ਜਾ ਰਹੀ ਹਾਂ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਨਾ ਦਾ। ਸਟੂਡੀਓ ਦੀ ਘੜੀ ਤੇ ਸਮਾਂ 2:59 ਤੇ 20 ਸਕਿੰਟ ਦਾ ਹੋ ਰਿਹਾ ਏ। ਠੀਕ 3 ਵਜੇ ਸੁਣਾਂਗੀ ਵਿਵਿਧ ਭਾਰਤੀ ਦੇ ਪ੍ਰੋਗਰਾਮ, ਜਿਸ ਦੇ ਵਿਚ 3 ਵਜੇ ਪ੍ਰੋਗਰਾਮ ਰਹੇਗਾ ਵਿਵਿਧਾ, 3:30 ਵਜੇ ਪ੍ਰੋਗਰਾਮ ਮਨ ਚਾਹੇ ਗੀਤ, ਔਰ 4 ਵਜੇ ਪ੍ਰੋਗਰਾਮ ਸੁਣੋਗੇ ਉਜਾਲੇ ਉਨਕੀ ਯਾਦੋਂ ਕੀ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ 5:35 ਹੋ ਰਹੇ ਨੇ। ਵੇਲਾ ਹੋ ਰਿਹਾ ਸਾਡੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਅੱਜ ਦੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਵਿੱਚ ਤੁਸੀਂ ਸੁਣੋਗੇ ਕਿੱਸਾ ਸੈਫ ਉਲ ਮਲੂਕ ਭਾਗ ਪਹਿਲਾ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਕਿੱਸਾ ਸੈਫ ਉਲ ਮਲੂਕ। ਅੱਜ ਤੁਸੀਂ ਇਸਦਾ ਪਹਿਲਾ ਭਾਗ ਸੁਣੋਗੇ।

ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਤੁਸੀਂ ਲਗਾਤਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਇਹ ਵਿਸ਼ੇਸ਼ ਪੇਸ਼ਕਸ਼ ਸੁਣ ਰਹੇ ਹੋ। ਤੇ ਦੋਸਤੋ, ਅੱਜ ਆਪ ਜੀ ਦਾ ਦਾਸ ਬਲਜੀਤ ਤੇ ਸ਼ਰਮਾ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੀ ਐਡੀਟਿੰਗ, ਕੰਪਾਈਲਿੰਗ ਤੇ ਸਕ੍ਰਿਪਟਿੰਗ ਦੇ ਵਿੱਚ ਮਦਦ ਕਰ ਰਹੇ ਨੇ ਮੈਡਮ ਮਮਤਾ ਅਰੋੜਾ ਜੀ ਤੇ ਜਸਵਿੰਦਰ ਕੌਰ ਜੀ। ਜੀ ਹਾਂ ਦੋਸਤੋ, ਸਾਡਾ ਅੱਜ ਦਾ ਵਿਸ਼ਾ ਹੋਵੇਗਾ ਕਿੱਸਾ ਸੈਫੁਲ ਮਲੂਕ। ਜੀ ਦੋਸਤੋ, ਅੱਜ ਅਸੀਂ ਆਪ ਜੀ ਦੀ ਖਿਦਮਤ ਦੇ ਵਿੱਚ ਮੀਆਂ ਮੁਹੰਮਦ ਬਖਸ਼ ਜੀ ਦੀ ਸ਼ਾਹਕਾਰ ਰਚਨਾ ਪੇਸ਼ ਕਰ ਰਹੇ ਹਾਂ। ਦੋਸਤੋ, ਮੀਆਂ ਮੁਹੰਮਦ ਬਖਸ਼ ਜੇਲਮੀ ਦਾ ਨਾਮ ਪੰਜਾਬੀ ਕਿੱਸਾ ਸਾਹਿਤ ਦੇ ਉੱਚ ਕੋਟੀ ਦੇ ਕਿੱਸਾਕਾਰਾਂ ਵਿੱਚ ਆਉਂਦਾ ਹੈ। ਮੀਆਂ ਜੀ ਦੀਆਂ ਯਾਦਗਾਰੀ ਰਚਨਾਵਾਂ ਗੁਲਜ਼ਾਰੇ ਫਕਰ, ਹਦਾਇਤੁਲ ਮੁਸਲਮੀਨ, ਕਿੱਸਾ ਮਿਰਜ਼ਾ ਸਾਹਿਬਾਂ, ਕਿੱਸਾ ਸੋਹਣੀ ਮਹੀਵਾਲ ਅਤੇ ਕਿੱਸਾ ਸੈਫੁਲ ਮਲੂਕ ਨੇ, ਪਰ ਉਹਨਾਂ ਦੀ ਰਚਨਾ ਜੋ ਬੇਹੱਦ ਮਕਬੂਲ ਹੋਈ ਉਹ ਕਿੱਸਾ ਸੈਫੁਲ ਮਲੂਕ ਹੀ ਹੈ। ਕਿੱਸਾ ਸੈਫੁਲ ਮਲੂਕ ਦੀ ਸ਼ੁਰੂਆਤ ਦੋਸਤੋ ਇਸ ਬੰਦ ਨਾਲ ਹੁੰਦੀ ਹੈ। ਰਹਿਮਤ ਦਾ ਮੀਂਹ ਪਾ ਖੁਦਾਇਆ, ਬਾਗ ਸੁੱਕਾ ਕਰ ਹਰਿਆ, ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰਿਆ ਭਰਿਆ, ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰਿਆ ਭਰਿਆ, ਮਿੱਠਾ ਮੇਵਾ ਬਖਸ਼ ਅਜਿਹਾ, ਮਿੱਠਾ ਮੇਵਾ ਬਖਸ਼ ਅਜਿਹਾ, ਕੁਦਰਤ ਦੀ ਘੱਤ ਸ਼ੀਰੀ, ਜੋ ਖਾਵੇ ਰੋਗ ਉਸਦਾ ਜਾਵੇ ਦੂਰ ਹੋਵੇ ਦਿਲਗੀਰੀ, ਜੋ ਖਾਵੇ ਰੋਗ ਉਸਦਾ ਜਾਵੇ ਦੂਰ ਹੋਵੇ ਦਿਲਗੀਰੀ, ਸਦਾ ਬਹਾਰ ਦੇਈ ਇਸ ਬਾਗੇ ਕਦੀ ਖਜ਼ਾਨਾ ਆਵੇ, ਹੋਵਣ ਫੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ ਖਾਵੇ, ਹੋਵਣ ਫੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ ਖਾਵੇ, ਬਾਲ ਚਿਰਾਗ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ, ਬਾਲ ਚਿਰਾਗ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ, ਦਿਲ ਦੇ ਦੀਵੇ ਦੀ ਰੁਸ਼ਨਾਈ ਜਾਵੇ ਵਿੱਚ ਜ਼ਮੀਨਾ, ਸੁਖਣ ਮੇਰੇ ਦੀ ਸ਼ਕਰੋਂ ਹੋਵਣ ਮਿੱਠੇ ਮੂੰਹ ਕਲਮ ਦੇ, ਸੁਖਣ ਮੇਰੇ ਦੀ ਸ਼ਕਰੋਂ ਹੋਵਣ ਮਿੱਠੇ ਮੂੰਹ ਕਲਮ ਦੇ, ਸ਼ੇਰ ਮੇਰੇ ਦੇ ਅੰਦਰੋਂ ਕਾਗਜ਼ ਲਾਵੇ ਖਾਲ ਰਕਮ ਦੇ, ਸ਼ੇਰ ਮੇਰੇ ਦੇ ਅੰਦਰੋਂ ਕਾਗਜ਼ ਲਾਵੇ ਖਾਲ ਰਕਮ ਦੇ।

ਦੋਸਤੋ, ਆਸਿਮ ਮਿਸ਼ਰ ਦਾ ਬਾਦਸ਼ਾਹ ਸੀ। ਉਹ ਨਬੀ ਦਾਊਦ ਦੇ ਖਾਨਦਾਨ ਵਿੱਚੋਂ ਸੀ। ਉਸ ਦੇ ਅਧੀਨ ਕਈ ਪਾਤਸ਼ਾਹੀਆਂ ਸਨ। ਬੁੱਢੀ ਉਮਰ ਵਿੱਚ ਉਹਦੇ ਘਰ ਇੱਕ ਬੇਟੇ ਨੇ ਜਨਮ ਲਿਆ, ਜਿਸ ਦਾ ਨਾਮ ਸੈਫ ਮਲੂਕ ਰੱਖਿਆ। ਸੈਫ ਦਾ ਅਰਥ ਤਲਵਾਰ, ਮਲੂਕ ਮਲਕ ਦਾ ਬਹੁ ਬਚਨ ਹੈ ਪਾਤਸ਼ਾਹਾਂ। ਮੀਆਂ ਜੀ ਬਾਲਕ ਸ਼ਹਿਜ਼ਾਦੇ ਦੀ ਸਿਫਤ ਵਿੱਚ ਆਖਦੇ, ਮਿਸਲ ਦਾਊਦ ਨਬੀ ਦੇ ਆਹਾ ਸ਼ਹਿਜ਼ਾਦੇ ਦਾ ਆਵਾਜ਼ਾ, ਜਦੋਂ ਕਲਾਮ ਕਰੇ ਸੁਣ ਹੁੰਦਾ ਸ਼ੌਕ ਇਲਾਹੀ ਤਾਜ਼ਾ, ਜਦੋਂ ਕਲਾਮ ਕਰੇ ਸੁਣ ਹੁੰਦਾ ਸ਼ੌਕ ਇਲਾਹੀ ਤਾਜ਼ਾ, ਜੇ ਉਹ ਨਜ਼ਰ ਕਰੇ ਵੱਲ ਅੰਬਰ ਚਮਕ ਨਾ ਝੱਲਣ ਤਾਰੇ, ਤਾਰੇ ਜਿਸ ਵੱਲ ਮੇਰੀ ਆਵਣ ਕਰਦਾ ਪਾਰ ਉਤਾਰੇ, ਨੀਵੀਂ ਤੱਕੇ ਧਰਤੀ ਲੱਗਣ ਬਿਜਲੀ ਦੇ ਚਮਕਾਰੇ, ਐਸੇ ਰੂਪ ਅਨੂਪ ਕਰਮ ਦੀ ਸਿਫਤ ਕਰੇਂਦੇ ਸਾਰੇ, ਐਸੇ ਰੂਪ ਅਨੂਪ ਕਰਮ ਦੀ ਸਿਫਤ ਕਰੇਂਦੇ ਸਾਰੇ, ਹੁਸਨ ਰਸੀਲਾ ਖੂਹ ਹਲੀਮੀ ਸਾਦਾ ਮੁੱਖ ਸਫਾਈ, ਸੋਹਣੇ ਵੇਖ ਹੋਵਣ ਸ਼ਰਮਿੰਦਾ ਝਾਲ ਨਾ ਝਲਦਾ ਕਾਈ, ਰੋਸ਼ਨ ਸ਼ਮੈ ਨੂਰਾਨੀ ਚਿਹਰਾ ਪਹੁੰਚੇ ਲਾਟ ਅਸਮਾਨੀ, ਵਾਂਗ ਪਤੰਗਾ ਸੜਨ ਚੁਫੇਰੇ ਆਸ਼ਿਕ ਮਰਦ ਜ਼ਨਾਨੀ, ਵਾਂਗ ਪਤੰਗਾ ਸੜਨ ਚੁਫੇਰੇ ਆਸ਼ਿਕ ਮਰਦ ਜ਼ਨਾਨੀ। ਸੈਫ ਮਲੂਕ ਦੇ ਜਨਮ ਦੇ ਬਦਖਸ਼ਾਂ ਦੇ ਸ਼ਹਿਨਸ਼ਾਹ ਨੇ ਆਪਣੇ ਦੋਹਤਰੇ ਨੂੰ ਸ਼ਗਨ ਵੇਲੇ ਇੱਕ ਜੱਦੀ ਤਲਵਾਰ ਦਿੱਤੀ। ਸੈਫ ਮਲੂਕ ਦਾ ਆਪਣੇ ਦਾਦਾ ਨਬੀ ਵਾਂਗ ਚਮਤਕਾਰ ਸੀ। ਜਦੋਂ ਸੈਫ ਮਲੂਕ 14 ਸਾਲਾਂ ਦਾ ਹੋਇਆ ਤਾਂ ਇਸ ਦੀ ਖੁਸ਼ੀ ਵਿੱਚ ਇੱਕ ਆਲੀਸ਼ਾਨ ਜਸ਼ਨ ਮਨਾਇਆ ਗਿਆ। ਇਸ ਮੌਕੇ ਤੇ ਆਏ ਮਹਿਮਾਨਾਂ ਵੱਲੋਂ ਦਿੱਤੇ ਗਏ ਤੋਹਫ਼ਿਆਂ ਦੇ ਵਿੱਚ ਦੋ ਸੁਲੇਮਾਨੀ ਸ਼ਾਹੀ ਮੋਹਰੇ ਵੀ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ ਸੈਫ ਮਲੂਕ ਦੀ ਮੂਰਤ ਸੀ ਅਤੇ ਦੂਜੇ ਤੇ ਬਦੀ ਜਮਾਲ ਸ਼ਹਿਜ਼ਾਦੀ ਦੀ। ਇਹ ਤੋਹਫ਼ੇ ਸੈਫ ਮਲੂਕ ਦੇ ਦਾਦਾ ਸਫਹਾਨ ਸ਼ਾਹ ਆਸਿਮ ਦੇ ਪਿਤਾ ਨੂੰ ਬਦੀ ਜਮਾਲ ਦੇ ਪਿਤਾ ਸ਼ਾਹਪਾਲ ਦੇ ਬਾਪ ਸੁਲੇਮਾਨ ਨਬੀ ਨੇ ਭੇਜੇ ਸਨ। ਸੁਲੇਮਾਨ ਨਬੀ ਨੂੰ ਜ਼ਬੂਰ ਦਾ ਹਵਾਲਾ ਦੇ ਕੇ ਦੱਸਿਆ ਗਿਆ ਸੀ ਕਿ ਉਸ ਦੀ ਪੋਤਰੀ ਹੋਵੇਗੀ ਜਿਹੜੀ ਸੂਰਤ ਤੇ ਸੀਰਤ ਵਿੱਚ ਬੇਮਿਸਾਲ ਹੋਵੇਗੀ। ਉਸ ਦੀ ਸ਼ਾਦੀ ਉਸ ਦੇ ਆਸ਼ਿਕ ਪਤੀ ਸੈਫੁਲ ਮਲੂਕ ਨਾਲ ਹੋਵੇਗੀ, ਜੋ ਆਦਮ ਜਾਤੀ ਦਾ ਹੋਵੇਗਾ, ਜਿਸ ਦਾ ਜਨਮ ਮਿਸਰ ਦੇ ਬਾਦਸ਼ਾਹ ਸਫਾਨ ਦੇ ਪੁੱਤਰ ਆਸਿਮ ਦੇ ਘਰ ਜੰਮਣ ਵਾਲੇ ਬੇਟੇ ਦੇ ਨਾਲ ਹੋਵੇਗਾ, ਜਿਸ ਦਾ ਨਾਮ ਸੈਫ ਮਲੂਕ ਸੈਫੁਲ ਮਲੂਕ ਹੋਵੇਗਾ। ਸਰਵ ਸਮਰੱਥ ਨਬੀ ਸੁਲੇਮਾਨ ਨੇ ਆਉਣ ਵਾਲੇ ਸਮੇਂ ਵਿੱਚ ਜਨਮ ਲੈਣ ਵਾਲੇ ਇਸ ਆਸ਼ਿਕ ਜੋੜੇ ਦੀਆਂ ਮੂਰਤਾਂ ਦੋ ਸ਼ਾਹ ਮੋਹਰਿਆਂ ਤੇ ਬਣਵਾ ਕੇ ਸਫਾਨ ਨੂੰ ਪਹੁੰਚਾ ਦਿੱਤੀਆਂ। ਦੋਵੇਂ ਜਿਨ੍ਹਾਂ ਦੇ ਸ਼ਹਿਨਸ਼ਾਹ ਸੁਲੇਮਾਨ ਅਤੇ ਆਦਮ ਜਾਤੀ ਦੇ ਸੁਲਤਾਨ ਸਫਾਨ, ਇਹ ਦੋਵੇਂ ਮੋਹਰਾਂ ਖਜ਼ਾਨੇ ਵਿੱਚ ਛੱਡ ਕੇ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਕੁਝ ਸਮਾਂ ਪਾ ਕੇ ਸੈਫ ਮਲੂਕ ਦਾ ਜਨਮ ਹੋਇਆ।

ਜਦੋਂ ਉਹ 14 ਸਾਲਾਂ ਦਾ ਹੋਇਆ ਤਾਂ ਇਹ ਸ਼ਾਹੀ ਮੋਹਰੇ ਉਸ ਦੇ ਹੱਥ ਲੱਗ ਗਏ। ਜਿੱਥੇ ਉਹ ਆਪਣੀ ਮੂਰਤ ਵੇਖ ਕੇ ਚਕਿਤ ਰਹਿ ਗਿਆ, ਉੱਥੇ ਉਹ ਦੂਜੇ ਮੋਹਰੇ ਤੇ ਬਣੀ ਬਦੀ ਜਮਾਲ ਦੀ ਮੂਰਤ ਤੇ ਮੋਹਿਤ ਹੋ ਗਿਆ। ਸ਼ਹਿਜ਼ਾਦਾ ਹਰ ਵੇਲੇ ਬਦੀ ਜਮਾਲ ਦੀ ਮੂਰਤ ਨੂੰ ਤੱਕਦਾ ਰਹਿੰਦਾ, ਉਸ ਨਾਲ ਦੀਵਾਨਿਆਂ ਵਾਂਗ ਗੱਲਾਂ ਕਰਦਾ ਰਹਿੰਦਾ।

ਇਸ ਨੂੰ ਡਾਢੇ ਪਰਸੋਜ਼ ਅੰਦਾਜ਼ ਵਿੱਚ ਬਿਆਨ ਕਰਦੇ ਨੇ। ਕੁਝ ਪੰਕਤੀਆਂ ਸਰੋਤਿਓ ਅਰਜ਼ ਕਰਨ ਲੱਗਿਆ ਹਾਂ, ਨਾ ਕੁਝ ਸੂਰਤ ਸੰਭਾਲ ਬਦਲਣ ਦੀ ਲਾਲ ਪਿਆ ਵਿੱਚ ਘਟੇ ਵਾਂਗ ਕਪੂਰ ਹੋਇਆ ਰੰਗ ਪੀਲਾ ਸਿਰ ਜੁੱਸਾ ਮੂੰਹ ਫੱਟੇ ਧੂੜੋ ਧੂੜ ਹੋਇਆ ਰੰਗ ਸਾਰਾ ਲੀਰੋ ਲੀਰ ਪਿਸ਼ਾਕੀ ਨਾ ਅੱਖ ਪੱਟੀ ਪੈਰ ਹਿਲਾਵੇ ਆਈ ਬਹੁਤ ਹਿਲਾਕੀ। ਸ਼ਹਿਜ਼ਾਦੇ ਦੀ ਹਾਲਤ ਵੇਖ ਕੇ ਬਾਪ ਡਾਢਾ ਚਿੰਤਿਤ ਹੁੰਦਾ ਏ। ਹਾਲੋ ਪਿਆ ਬੇਹਾਲ ਸ਼ਹਿਜ਼ਾਦਾ ਬਾਗ ਹੁਸਨ ਕਮਲਾਇਆ, ਹਾਲੋ ਪਿਆ ਬੇਹਾਲ ਸ਼ਹਿਜ਼ਾਦਾ ਬਾਗ ਹੁਸਨ ਕਮਲਾਇਆ, ਉੱਜੜ ਗਈ ਬਹਾਰ ਫੁੱਲ

ਧੂੜੋ ਧੂੜ ਹੋਇਆ ਰੰਗ ਸਾਰਾ, ਲੀਰੋ ਲੀਰ ਪਛਾਕੀ, ਨਾ ਅੱਖ ਪੱਟੀ ਪੈਰ ਹਿਲਾਵੇ, ਆਈ ਬਹੁਤ ਹਿਲਾਕੀ। ਸ਼ਹਿਜ਼ਾਦੇ ਦੀ ਹਾਲਤ ਵੇਖ ਕੇ ਬਾਪ ਡਾਢਾ ਚਿੰਤਿਤ ਹੁੰਦਾ ਏ। ਹਾਲੋ ਪਿਆ ਬੇਹਾਲ ਸ਼ਹਿਜ਼ਾਦਾ ਬਾਗ ਹੁਸਨ ਕਮਲਾਇਆ, ਹਾਲੋ ਪਿਆ ਬੇਹਾਲ ਸ਼ਹਿਜ਼ਾਦਾ ਬਾਗ ਹੁਸਨ ਕਮਲਾਇਆ, ਉਜੜ ਗਈ ਬਹਾਰ ਫੁੱਲਾਂ ਦੀ ਪੱਤਾ ਰੰਗ ਵਟਾਇਆ, ਆਸਿਮ ਸ਼ਾਹ ਤੱਕ ਹਾਲ ਪੁੱਤਰ ਦਾ ਅੱਗ ਲੱਗੀ ਭੜਕਾਰੇ, ਅਥਰੂਆਂ ਨੇ ਸਾਵਣ ਲਾਇਆ ਠੰਡੀਆਂ ਆਹਾਂ ਮਾਰੇ, ਅਥਰੂਆਂ ਨੇ ਸਾਵਣ ਲਾਇਆ ਠੰਡੀਆਂ ਆਹਾਂ ਮਾਰੇ, ਉਮਰ ਗਈ ਗਮਨਾਕੀ ਅੰਦਰ, ਉਮਰ ਗਈ ਗਮਨਾਕੀ ਅੰਦਰ, ਕਰ ਕਰ ਰੱਬ ਦੀ ਸੇਵਾ, ਆਈ ਬਾਗ ਬਹਾਰ ਖੁਸ਼ੀ ਦੀ ਲੱਦੇ ਮਿੱਠਾ ਮੇਵਾ, ਕੈਸੀ ਵਾਓ ਗਜ਼ਬ ਦੀ ਝੁੱਲੀ ਡਾਲੀ ਮੇਵੇ ਵਾਲੀ, ਧਰਤੀ ਨਾਲ ਪਟਾਕ ਵਗਾਈ ਆਈ ਖਸਤਾ ਹਾਲੀ, ਧਰਤੀ ਨਾਲ ਪਟਾਕ ਵਗਾਈ ਆਈ ਖਸਤਾ ਹਾਲੀ। ਸ਼ਹਿਜ਼ਾਦਾ ਸ਼ਾਹੀ ਮੂਹਰੇ ਵਾਲੀ ਸ਼ਹਿਜ਼ਾਦੀ ਦੀ ਯਾਦ ਵਿੱਚ ਬੇਚੈਨ ਰਹਿੰਦਾ ਏ। ਉਸਨੇ ਦੂਜਿਆਂ ਸ਼ਹਿਰਾਂ ਵਿੱਚ ਵੀ ਆਪਣੇ ਆਦਮੀ ਭੇਜੇ, ਪਰ ਬਦੀ ਜਮਾਲ ਦਾ ਕਿਧਰੇ ਪਤਾ ਟਿਕਾਣਾ ਨਾ ਮਿਲ ਸਕਿਆ।

ਦੋਸਤੋ, ਇੱਕ ਰਾਤ ਸੈਫ ਮਲੂਕ ਨੂੰ ਬਦੀ ਜਮਾਲ ਸੁਪਨੇ ਵਿੱਚ ਆ ਕੇ ਦੀਦਾਰ ਦਿੰਦੀ ਹੈ। ਖਾਬੋ ਅੰਦਰ ਨਜ਼ਰੀ ਆਈ ਸੂਰਤ ਮੂਰਤ ਵਾਲੀ, ਖਾਬੋ ਅੰਦਰ ਨਜ਼ਰੀ ਆਈ ਸੂਰਤ ਮੂਰਤ ਵਾਲੀ, ਕੀ ਕੁਝ ਸਿਫਤ ਸੁਣਾਵਾਂ ਉਸ ਦੀ ਸ਼ਹਿਰ ਬਿਆਨੋ ਆਲੀ। ਸੈਫ ਮਲੂਕੋ ਅੰਦਰੋਂ ਖਾਬੋ ਪੱਲਾ ਉਸਦਾ ਫੜਿਆ, ਰੱਤੂ ਰੋਏ ਨਿਮਾਣਾ ਆਸ਼ਿਕ ਪੈਰਾਂ ਉੱਪਰ ਚੜਿਆ, ਰੱਤੂ ਰੋਏ ਨਿਮਾਣਾ ਆਸ਼ਿਕ ਪੈਰਾਂ ਉੱਪਰ ਚੜਿਆ, ਕਹਿੰਦਾ ਹੈ ਮਸ਼ੂਕਾ ਤੈਨੂੰ ਕਸਮ ਸੱਚੇ ਉਸ ਰੱਬ ਦੀ, ਕਹਿੰਦਾ ਹੈ ਮਸ਼ੂਕਾ ਤੈਨੂੰ ਕਸਮ ਸੱਚੇ ਉਸ ਰੱਬ ਦੀ, ਕਿਹੜਾ ਸ਼ਹਿਰ ਵਲਾਇਤ ਤੇਰੀ ਦਈ ਨਿਸ਼ਾਨੀ ਸਭ ਦੀ, ਕਿਹੜਾ ਸ਼ਹਿਰ ਵਲਾਇਤ ਤੇਰੀ ਦਈ ਨਿਸ਼ਾਨੀ ਸਭ ਦੀ। ਸੂਰਤ ਨੇ ਫਰਮਾਇਆ ਜੇਕਰ ਇਸ ਵਿੱਚ ਮਤਲਬ ਤੇਰਾ, ਸੂਰਤ ਨੇ ਫਰਮਾਇਆ ਜੇਕਰ ਇਸ ਵਿੱਚ ਮਤਲਬ ਤੇਰਾ, ਸਾਰੇ ਸਥਾਨ ਸੁਨਹਿਰੀ ਅੰਦਰ ਬਾਗ ਇਰਮ ਮੈਂ ਡੇਰਾ, ਸ਼ਾਹ ਸ਼ਾਹਪਾਲੇ ਦੀ ਮੈਂ ਬੇਟੀ ਪਰੀਆਂ ਦੀ ਸ਼ਹਿਜ਼ਾਦੀ, ਸ਼ਾਹ ਸ਼ਾਹਪਾਲੇ ਦੀ ਮੈਂ ਬੇਟੀ ਪਰੀਆਂ ਦੀ ਸ਼ਹਿਜ਼ਾਦੀ, ਹੁਸਨ ਜਮਾਲ ਮੇਰੀ ਹੈ ਮਾਈ ਮੇਹਰ ਅਫਜ਼ੂਦਾ ਦਾਦੀ, ਹੁਸਨ ਜਮਾਲ ਮੇਰੀ ਹੈ ਮਾਈ ਮੇਹਰ ਅਫਜ਼ੂਦਾ ਦਾਦੀ, ਜੇ ਤੂੰ ਮੇਰਾ ਯਾਰ ਕਹਾਵੇਂ, ਜੇ ਤੂੰ ਮੇਰਾ ਯਾਰ ਕਹਾਵੇਂ, ਇਸ਼ਕ ਤੇਰੇ ਦਿਲ ਧੱਸਿਆ, ਮੇਰੇ ਬਾਜ ਨਾ ਹੋਰ ਕਬੂਲੀ ਰਹੀ ਨਾ ਫਾਹੀ ਫਸਿਆ।

ਸ਼ਹਿਜ਼ਾਦਾ ਇਹ ਸੁਪਨਾ ਤੱਕ ਕੇ ਡਾਢਾ ਖੁਸ਼ ਹੁੰਦਾ ਏ। ਉਸ ਦੇ ਸਾਰੇ ਗਮ ਫਿਕਰ ਦੂਰ ਹੋ ਜਾਂਦੇ ਨੇ। ਉਹ ਬਾਦਸ਼ਾਹ ਨੂੰ ਸੁਪਨੇ ਵਾਲਾ ਮਾਜਰਾ ਸੁਣਾਉਂਦਾ ਏ ਤੇ ਉਸ ਨੂੰ ਸੁਪਨੇ ਵਾਲੀ ਸ਼ਹਿਜ਼ਾਦੀ ਦੀ ਭਾਲ ਵਿੱਚ ਸਫ਼ਰ ਤੇ ਰਵਾਨਾ ਹੋਣ ਲਈ ਇਜਾਜ਼ਤ ਦੇਣ ਲਈ ਪ੍ਰਾਰਥਨਾ ਕਰਦਾ ਏ। ਬਾਦਸ਼ਾਹ ਸਫ਼ਰ ਦੀ ਗੱਲ ਸੁਣ ਕੇ ਚਿੰਤਾ ਵਿੱਚ ਪੈ ਜਾਂਦਾ ਏ। ਆਸਿਮ ਸ਼ਾਹ ਸੁਣ ਗੱਲ ਸਫ਼ਰ ਦੀ ਬੇਟੇ ਦੀ ਉਦਾਸੀ। ਆਸਿਮ ਸ਼ਾਹ ਸੁਣ ਗੱਲ ਸਫ਼ਰ ਦੀ ਬੇਟੇ ਦੀ ਉਦਾਸੀ। ਰੋ ਰੋ ਆਖੇ ਸਿਰ ਪਰ ਸਹਿਣਾ ਜੇ ਕੋਜ ਰੱਬ ਸਹਾਸੀ। ਅੱਲਾ ਕੋਲੋ ਮੰਗ ਮੰਗ ਲੱਦੇ ਕਰ ਕਰ ਬਹੁਤ ਦੁਆਈ। ਅੱਲਾ ਕੋਲੋ ਮੰਗ ਮੰਗ ਲੱਦੇ ਕਰ ਕਰ ਬਹੁਤ ਦੁਆਈ। ਬੁੱਢੇ ਵਾਰੇ ਔਖੇ ਵੇਲੇ ਲਾਏ ਫਰਾਕ ਨਾ ਜਾਈ। ਨਾ ਤੁਧ ਤਾਜ ਸਿਰੇ ਤੇ ਧਰਿਆ ਨਾ ਸੁਲਤਾਨ ਕਹਾਇਆ। ਨਾ ਫੌਜਾਂ ਦੀ ਲਈ ਸਲਾਮੀ ਨਾ ਦਰਬਾਰ ਲਗਾਇਆ। ਨਾ ਮੈਂ ਤੇਰਾ ਸਿਹਰਾ ਡਿੱਠਾ ਨਾ ਮੈਂ ਬੱਧਾ ਗਾਨਾ। ਨਾ ਮੈਂ ਤੇਰੀ ਜੰਝ ਚੜਾਈ ਨਾ ਵੱਜਿਆ ਸ਼ਾਦ ਆਨਾ। ਨਾ ਵੱਜਿਆ ਸ਼ਾਦ ਆਨਾ। ਆਖਰ ਇੱਕ ਦਿਨ ਸ਼ਹਿਜ਼ਾਦਾ ਬਾਦਸ਼ਾਹ ਤੋਂ ਇਜਾਜ਼ਤ ਲੈ ਕੇ ਸਫ਼ਰ ਤੇ ਚੱਲ ਹੀ ਪੈਂਦਾ ਏ। ਉਹ ਸਾਰਿਸਤਾਨ ਦਾ ਰਸਤਾ ਪੁੱਛਦਾ ਪੁੱਛਦਾ ਅੱਗੇ ਤੋਂ ਅੱਗੇ ਵਧੀ ਜਾਂਦਾ ਏ। ਅਸਨ ਤੰਬੋਲ ਸ਼ਹਿਰ ਨੂੰ ਪੁੱਛ ਕੇ ਹੋਇਆ ਸ਼ਾਹ ਰਵਾਨਾ। ਤੀਰੋ ਤੇਜ਼ ਚਲਾਓ ਬੇੜੇ ਕਹਿ ਉਸ ਕਿਸ਼ਤੀ ਬਾਨਾ। ਛੇ ਮਹੀਨੇ ਗਏ ਚਲਾਏ ਖੱਲੇ ਨਾ ਇੱਕ ਦਿਹਾੜੇ। ਬੇੜੇ ਵਾਉ ਘੋੜੇ ਚਾੜੇ ਜਾਂਦੇ ਮਾਰ ਸਰਾੜੇ। ਜਾਂਦੇ ਮਾਰ ਸਰਾੜੇ ਤਾਂ ਫਿਰ ਉਹਨਾਂ ਇੱਕ ਦਿਹਾੜੇ ਟਾਪੂ ਨਜ਼ਰੀ ਆਇਆ। ਤਾਂ ਫਿਰ ਉਹਨਾਂ ਇੱਕ ਦਿਹਾੜੇ ਟਾਪੂ ਨਜ਼ਰੀ ਆਇਆ। ਬੇੜੇ ਚਾਲ ਲਗਾਏ

ਉੱਥੇ ਡਿੱਠਾ ਥਾਣ ਸੁਹਾਇਆ, ਬੇੜੇ ਚਾ ਲਗਾਏ ਉੱਥੇ ਡਿੱਠਾ ਥਾਣ ਸੁਹਾਇਆ। ਉਹ ਉਸ ਟਾਪੂ ਵਿੱਚ ਕੁਝ ਦਿਨ ਆਰਾਮ ਕਰਨ ਦੇ ਇਰਾਦੇ ਨਾਲ ਠਹਿਰ ਜਾਂਦੇ ਨੇ। ਇਹ ਟਾਪੂ ਬੜਾ ਸੁਹਾਣਾ ਸੀ, ਪਰ ਇੱਥੇ ਹਜ਼ਾਰਾਂ ਆਫਤਾਂ ਸਨ। ਸਭਣੀ ਗੱਲੀ ਖੂਬ ਜ਼ਜ਼ੀਰਾ ਖਲਲ ਬੜੇ ਭਰੇ ਉੱਥੇ, ਇਸੇ ਗੱਲੋਂ ਰਹੇ ਵਿਰਾਨੀ ਵਸਦਾ ਨਾ ਕੋਈ ਉੱਥੇ। ਇੱਕ ਬਧਿਆੜ ਮਰੇਲੇ ਮੰਦੇ ਮਾਰ ਲੈ ਜਾਵਣ ਘੋੜੇ, ਦੂਜਾ ਪੰਖੀ ਉੱਡੇ ਆਵਣ ਬਹੁਤ ਵੱਡੇ ਬੇਔੜੇ, ਆਦਮੀਆਂ ਨੂੰ ਚਾ ਖੜੇਂਦੇ ਚਾ ਕਿਤੇ ਵੱਲ ਖਾਂਦੇ, ਇਸੇ ਤਰ੍ਹਾਂ ਦਿਹਾੜ ਗੁਜ਼ਾਰੀ ਲੋਕ ਰੋਏ ਦਰ ਮੰਦੇ। ਰਾਤ ਪਈ ਤਾਂ ਪਾਣੀ ਵਿੱਚੋਂ ਨਿਕਲੇ ਮੱਛ ਹਜ਼ਾਰਾਂ, ਰਾਤ ਪਈ ਤਾਂ ਪਾਣੀ ਵਿੱਚੋਂ ਨਿਕਲੇ ਮੱਛ ਹਜ਼ਾਰਾਂ, ਸਭਨਾ ਦੇ ਮੂੰਹ ਲਾਲ ਫੜੇ ਜਿਉਂ ਰੋਸ਼ਨ ਕਰਨ ਅੰਧਾਰਾਂ, ਸਭਨਾ ਦੇ ਮੂੰਹ ਲਾਲ ਫੜੇ ਜਿਉਂ ਰੋਸ਼ਨ ਕਰਨ ਅੰਧਾਰਾਂ, ਚਾਨਣ ਕਰ ਦਰਿਆ ਕਿਨਾਰੇ ਆਦਮ ਫੜ ਫੜ ਖੜਦੇ, ਮਾਰ ਸ਼ਿਕਾਰ ਉਹ ਖਾਵਣ ਕਾਰਨ ਲੈ ਪਾਣੀ ਵਿੱਚ ਵੜਦੇ, ਲੈ ਪਾਣੀ ਵਿੱਚ ਵੜਦੇ। ਇਹ ਅਦਭੁਤ ਖੁੰਖਾਰ ਜਾਨਵਰ ਸ਼ਹਿਜ਼ਾਦੇ ਦੇ ਸੈਂਕੜੇ ਸਾਥੀਆਂ ਤੇ ਘੋੜਿਆਂ ਨੂੰ ਰਾਤ ਨੂੰ ਚੁੱਕ ਲਿਜਾ ਕੇ ਖਾ ਗਏ। ਇਸ ਜਾਨੀ ਨੁਕਸਾਨ ਦਾ ਸ਼ਹਿਜ਼ਾਦੇ ਨੂੰ ਡਾਢਾ ਸਦਮਾ ਹੁੰਦਾ ਏ। ਉਹ ਉੱਥੋਂ ਕੂਚ ਕਰ ਜਾਂਦਾ ਏ। ਚਲਦੇ ਚਲਦੇ 8 ਮਹੀਨਿਆਂ ਬਾਅਦ ਉਹ ਇੱਕ ਚੀਨ ਦੇ ਸ਼ਹਿਰ ਪਹੁੰਚੇ। ਚੀਨ ਦੇ ਬਾਦਸ਼ਾਹ ਨੇ ਸ਼ਹਿਜ਼ਾਦੇ ਨੂੰ ਆਪਣੇ ਮਹਿਲਾਂ ਵਿੱਚ ਕੁਝ ਦਿਨ ਬਤੌਰ ਮਹਿਮਾਨ ਰੱਖਿਆ ਤੇ ਖੂਬ ਖਾਤਰਦਾਰੀ ਕੀਤੀ। ਉੱਥੋਂ ਦੇ ਇੱਕ ਬੁੱਢੇ ਸੈਲਾਨੀ ਨੇ ਸ਼ਹਿਜ਼ਾਦੇ ਨੂੰ ਇਸਤੰਬੋਲ ਦਾ ਰਸਤਾ ਦੱਸ ਕੇ ਕਿਹਾ ਕਿ ਉੱਥੋਂ ਸ਼ਾਇਦ ਉਹਨੂੰ ਆਪਣਾ ਮਕਸਦ ਮਿਲ ਸਕੇ। ਸ਼ਹਿਜ਼ਾਦੇ ਨੇ ਬੇੜਾ ਠੇਲ ਦਿੱਤਾ। ਜ਼ਬਰਦਸਤ ਤੂਫਾਨ ਆ ਗਿਆ। ਉਸਦੇ ਸੈਂਕੜੇ ਆਦਮੀ ਪਾਣੀ 'ਚ ਰੁੜ ਗਏ। ਉਹ ਲੱਖਾਂ ਦੁੱਖ ਮੁਸੀਬਤਾਂ ਚੱਲਦਾ ਭੁੱਖਾਂ ਪਿਆਸਾਂ ਸਹਾਰਦਾ ਹਿੰਦੁਸਤਾਨ ਪਹੁੰਚਿਆ, ਫਿਰ ਤਿੱਬਤ ਚਲਾ ਗਿਆ। ਅਖੀਰ ਉਹ ਜੰਗੀ ਕਾਲਿਆਂ ਦੇ ਵੱਸ ਪੈ ਗਿਆ। ਉੱਥੇ ਕਾਲੀ ਭੈਂਗੀ ਜੰਗੀ ਸ਼ਹਿਜ਼ਾਦੀ ਉਸ ਤੇ ਮੋਹਿਤ ਹੋ ਗਈ। ਉਹ ਕਿਸੇ ਤਰ੍ਹਾਂ ਜਾਨ ਛੁਡਾ ਕੇ ਉੱਥੋਂ ਭੱਜ ਤੁਰਿਆ। ਉਸਨੇ ਵਾਸ਼ਕ ਨਾਗ ਦੀ ਪੂਛ ਫੜ ਕੇ ਦਰਿਆ ਪਾਰ ਕੀਤਾ। ਹੁਣ ਉਹ ਇੱਕ ਜੰਗਲ ਵਿੱਚ ਪਹੁੰਚ ਗਿਆ ਸੀ, ਜਿੱਥੇ ਸ਼ੇਰਾਂ ਬਘੇਲਿਆਂ ਤੇ ਆਦਮ ਖੌਰ ਕੀੜੇ ਮਕੌੜਿਆਂ ਦੀ ਭਰਮਾਰ ਸੀ। ਸ਼ਹਿਜ਼ਾਦਾ ਇੱਕ ਦਿਨ ਇੱਕ ਬਹੁਤ ਵੱਡੇ ਆਕਾਰ ਵਾਲੇ ਪੰਛੀ ਕੋ ਪੈਕਰ ਨੂੰ ਵੇਖਦਾ ਏ। ਉਹ ਉਸਦਾ ਪੰਜਾ ਫੜ ਕੇ ਕਈ ਪਹਾੜਾਂ ਤੇ ਦਰਿਆਵਾਂ ਉੱਤੋਂ ਲੰਘਦਾ ਇੱਕ ਜੰਗਲ ਵਿੱਚ ਪਹੁੰਚ ਜਾਂਦਾ ਏ। ਉਹ ਕਈ ਦਿਨ ਨੰਗੇ ਪੈਰੀ ਭੁੱਖਾ ਭਾਣਾ ਚੱਲਦਾ ਰਹਿੰਦਾ ਏ। ਇੱਕ ਦਿਨ ਉਹਨੂੰ ਇੱਕ ਮਹਿਲ ਨਜ਼ਰ ਆਉਂਦਾ ਏ। ਉਸ ਸ਼ਹਿਰ ਵਿੱਚ ਜਨਾਨੀਆਂ ਦਾ ਰਾਜ ਸੀ। ਰਾਣੀ ਉਸ ਨੂੰ ਡਾਢੇ ਸਨੇਹ ਨਾਲ ਮਿਲਦੀ ਹੈ, ਆਪਣੇ ਮਹਿਲਾਂ ਵਿੱਚ ਲੈ ਜਾਂਦੀ ਹੈ ਤੇ ਬਤੌਰ ਮਹਿਮਾਨ ਖੂਬ ਸੇਵਾ ਕਰਦੀ ਹੈ। ਉਹ ਉਸ ਨੂੰ ਆਪਣਾ ਧਰਮ ਭਰਾ ਸਮਝਦੀ ਹੈ।

ਸਰੋਤਿਓ, ਹੁਣੀ ਤੁਸੀਂ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮੀਆਂ ਮੁਹੰਮਦ ਦੇ ਬਖਸ਼ ਸਾਹਿਬ ਜੀ ਦੀ ਸ਼ਾਹਕਾਰ ਰਚਨਾ ਕਿੱਸਾ ਸੈਫੁਲ ਮਲੂਕ ਸੁਣ ਰਹੇ ਸੀ। ਦੋਸਤੋ, ਘੜੀ ਦੀਆਂ ਸੂਈਆਂ ਹੁਣ ਇਜਾਜ਼ਤ ਨਹੀਂ ਦੇ ਰਹੀਆਂ। ਇਹ ਕਿੱਸਾ ਅਗਲੇ ਹਫਤੇ ਆਪ ਜੀ ਦੀ ਖਿਦਮਤ ਦੇ ਵਿੱਚ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਐਡੀਟਰ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਸੰਪੂਰਨ ਕਰਨ ਦੀ ਦਿਓ ਆਗਿਆ। ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ ਤੇ ਮੈਡਮ ਜਸਵਿੰਦਰ ਕੌਰ।

ਬਾਤਾਂ ਪੁਰਾਣੇ ਪੰਜਾਬ ਦੀਆਂ। ਅੱਜ ਤੁਸੀਂ ਇਸ ਵਿੱਚ ਸੁਣਿਆ ਕਿੱਸਾ ਸੈਫ ਉਲ ਮਲੂਕ ਭਾਗ ਪਹਿਲਾ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਆਓ ਸੁਣਦਿਆਂ ਰਾਹਤ ਫਤਿਹ ਅਲੀ ਖਾਂ ਦੀ ਆਵਾਜ਼ ਦੇ ਵਿੱਚ ਸੂਫੀਆਨਾ ਗੀਤ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ਆਈਡੀ ਹੈ aarfm.bti@gmail.com। ਸੰਪਰਕ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 78379 63 306।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: वाचक निर्माता निर्देशक बलजीत शर्मा, संपादन गुरदीप गिल। समय याद रखियो 18 मई शाम 5 बजे प्रोग्राम अपना विरसा अपना सभ्याचार।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੋਬੀ ਢਾਡੀ ਵਾਲਾ ਔਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਇੱਥੇ ਖਤਮ ਹੁੰਦਾ ਹੈ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਸ਼ਾਮ ਦੇ 6:19 ਤੇ 2 ਸਕਿੰਟ ਦਾ। ਵੇਲਾ ਹੋ ਰਿਹਾ ਪ੍ਰਦੇਸ਼ਿਕ ਖਬਰਾਂ ਦਾ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: ਜਸ ਬੰਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਇੱਕ ਨਿੱਜੀ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਵਿੱਚ ਸ੍ਰੀ ਜੋਸ਼ੀ ਨੇ ਕਿਹਾ ਕਿ ਬਿਜਲੀ ਦੀ ਮੰਗ ਦਾ ਕਰੀਬ 33% ਹਿੱਸਾ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਪੂਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਮਜ਼ਬੂਤ, ਵਧੇਰੇ ਲਚਕੀਲਾ ਅਤੇ ਭਵਿੱਖ ਲਈ ਤਿਆਰ ਹੋ ਗਿਆ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤਬਦੀਲੀ ਊਰਜਾ ਸਮਰੱਥਾ ਦੇ ਤੇਜ਼ੀ ਨਾਲ ਪਸਾਰ, ਗ੍ਰਿਡ ਦੀ ਮਜ਼ਬੂਤੀ ਅਤੇ ਦੇਸ਼ ਦੀ ਵਿਕਾਸ ਯਾਤਰਾ ਨੂੰ ਸ਼ਕਤੀ ਦੇਣ ਵਿੱਚ ਸਾਫ਼ ਸੁਥਰੀ ਊਰਜਾ ਦੇ ਵੱਧ ਰਹੇ ਯੋਗਦਾਨ ਨੂੰ ਦਰਸਾਉਂਦਾ ਏ। ਪੰਜਾਬ ਵਿੱਚ ਵੀ ਇਸ ਜੂਨ ਵਿੱਚ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ 17,200 ਮੈਗਾਵਾਟ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਏ। ਮੌਸਮ ਵਿਭਾਗ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਅਤੇ ਜੂਨ ਵਿੱਚ ਵੀ ਪੰਜਾਬ ਵਿੱਚ ਕਈ ਥਾਵਾਂ ਤੇ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵਾਧਾ ਹੁੰਦਾ ਹੈ। ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਚੱਲਣ ਵਾਲੇ ਲੱਖਾਂ ਟਿਊਬਵੈੱਲ ਬਿਜਲੀ ਦੀ ਮੰਗ ਨੂੰ ਕਈ ਗੁਣਾ ਵਧਾਉਂਦੇ ਨੇ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ 3 ਵਿਅਕਤੀਆਂ 'ਚੋਂ 2 ਜਲੰਧਰ ਤੋਂ ਨੇ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਉਸ ਤੋਂ 2 ਹੈਂਡ ਗ੍ਰਨੇਡ ਮਿਲੇ ਨੇ। ਗੁਰਦਾਸਪੁਰ ਦੇ SSP ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
1: ਕਿ ਗੀਤਾ ਭਵਨ ਮੰਦਿਰ ਦੇ ਨੇੜੇ ਇੱਕ ਸਸਪੀਸ਼ੀਅਸ ਜਿਹੜਾ ਓਬਜੈਕਟ ਮਿਲਿਆ ਸੀਗਾ, ਵੈਰੀਫਾਈ ਕੀਤਾ, ਉਹ ਗ੍ਰਨੇਡ ਸੀ ਐਂਡ ਲੈਟਰ ਔਨ ਜਿਹੜਾ ਹੈਗਾ ਬੰਬ ਡਿਸਪੋਜ਼ਲ ਟੀਮ ਦੇ ਵੱਲੋਂ ਉਹਨੂੰ ਡਿਫਿਊਜ਼ ਕੀਤਾ ਗਿਆ ਸੀ। ਉਹਨੂੰ ਫਰਦਰ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕੀਤਾ, ਵੱਖ ਵੱਖ ਟੀਮਾਂ ਨੇ ਲਗਾਤਾਰ ਜਿਹੜਾ ਹੈਗਾ ਉਹਦੇ 'ਚ ਕੰਮ ਕੀਤਾ, ਜਿਹੜਾ ਸਾਰਾ ਮੋਡਿਊਲ ਹੈਗਾ ਬਸਟ ਹੋ ਗਿਆ ਹੈਗਾ। 3 ਬੰਦੇ ਕਰੇ ਗ੍ਰਿਫ਼ਤਾਰ ਕੀਤੇ ਹੈਗੇ, ਅਮਰਜੀਤ ਬਿੱਲਾ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਦੂਜਾ ਕਰਨਜੀਤ ਅਲਿਆਸ ਕਰਨ ਹੈਗਾ ਉਹ ਵੀ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਐਂਡ ਇੱਕ ਸਤਨਾਮ ਹੈਗਾ ਮੱਤੇਵਾਲ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲਾ ਹੈਗਾ। ਇਹਨਾਂ ਦਾ ਇਨਵੋਲਵਮੈਂਟ ਸਾਹਮਣੇ ਆਇਆ ਹੈ, ਇਨਵੈਸਟੀਗੇਸ਼ਨ ਦਾ ਜਿਹੜਾ ਫੇਜ਼ ਉਹ ਚੱਲਦਾ ਪਿਆ ਹੈ। ਸਾਰੇ ਬੰਦੇ ਜਿਹੜੇ ਫੋਰਨ ਬੇਸਡ ਹੈਂਡਲਰ ਦੇ ਟੱਚ ਸੀਗੇ, ਅਸੀਂ ਉਹ ਸਾਰੀ ਚੀਜ਼ਾਂ ਇਨਵੈਸਟੀਗੇਟ ਕਰ ਰਹੇ ਹਾਂ।
0: ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵੀ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਸੰਗਠਿਤ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਤੋਂ 8 ਆਧੁਨਿਕ ਪਿਸਤੌਲਾਂ ਦੇ ਨਾਲ ਨਾਲ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪਹਿਲਾਂ ਵੀ ਇਹ ਮੁਲਜ਼ਮ 2 ਕਤਲ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚ ਗਏ ਸਨ। ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNU ਜਲੰਧਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਹਿਕਾਰ ਭਾਰਤੀ ਇੱਕ ਬਹੁਤ ਪੁਰਾਣੀ ਅਤੇ ਮਜ਼ਬੂਤ ਸੰਸਥਾ ਹੈ, ਜੋ 1999 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਹੀ ਪਿੰਡਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਰਾਜਪਾਲ ਨੇ ਕਿਹਾ ਕਿ ਸਹਿਕਾਰਤਾ ਦੀ ਭਾਵਨਾ ਲੋਕਾਂ ਨੂੰ ਆਪਸੀ ਭਾਈਚਾਰੇ, ਸਹਿਯੋਗ ਤੇ ਸਮਰਪਣ ਨਾਲ ਜੋੜਦੀ ਏ। ਉਨ੍ਹਾਂ ਕਿਹਾ ਕਿ ਸੰਸਕਾਰ ਤੋਂ ਸਹਿਕਾਰ ਦਾ ਸਿਧਾਂਤ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਹਿਕਾਰਤਾ ਖੇਤਰ ਦਾ ਸਭ ਤੋਂ ਵੱਡਾ ਯੋਗਦਾਨ ਖੇਤੀਬਾੜੀ ਤੇ ਡੇਅਰੀ ਖੇਤਰ ਵਿੱਚ ਏ। ਕਿਸਾਨਾਂ ਨੂੰ ਖਾਦ, ਬੀਜ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਕਾਰਤਾ ਸੰਸਥਾਵਾਂ ਦੀ ਅਹਿਮ ਭੂਮਿਕਾ ਰਹੀ ਏ। ਡੇਅਰੀ ਖੇਤਰ ਵਿੱਚ ਵੀ ਸਹਿਕਾਰਤਾ ਨੇ ਪਿੰਡਾਂ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ ਏ। ਉਨ੍ਹਾਂ ਕਿਹਾ ਕਿ ਜੇ ਸਹਿਕਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਪਿੰਡਾਂ ਦੀ ਆਰਥਿਕਤਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਏ ਤੇ ਇੱਥੋਂ ਦੇ ਕਿਸਾਨਾਂ ਨੇ ਦੇਸ਼ ਦੀ ਖਾਦ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਨੌਜਵਾਨ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਬੀਤੇ ਦਿਨੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਖਤਮ ਹੋ ਗਈ ਏ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ

ਹੋਏ ਕੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਹੈ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਖਰੜ ਦੀਆਂ ਆਮ ਚੋਣਾਂ ਮੁਲਤਵੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਪੱਤਰ ਅਨੁਸਾਰ ਨਗਰ ਕੌਂਸਲ ਖਰੜ ਲਈ ਚੱਲ ਰਹੀ ਚੋਣ ਪ੍ਰਕਿਰਿਆ, ਜਿਸ ਵਿਚ ਨਾਮਜ਼ਦਗੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ, ਇਹਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਜਨਤਕ ਨੋਟਿਸ ਰਿਟਰਨਿੰਗ ਅਫਸਰ ਖਰੜ ਅਤੇ ਨਗਰ ਕੌਂਸਲ ਖਰੜ ਦੇ ਦਫ਼ਤਰਾਂ ਵਿਚ ਲਾ ਦਿੱਤਾ।

0: ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਜਨਤਕ ਨੋਟਿਸ ਰਿਟਰਨਿੰਗ ਅਫਸਰ ਖਰੜ ਅਤੇ ਨਗਰ ਕੌਂਸਲ ਖਰੜ ਦੇ ਦਫ਼ਤਰਾਂ ਵਿਚ ਲਾ ਦਿੱਤਾ ਗਿਆ ਹੈ। ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਉਣ ਸਬੰਧੀ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਨਵੀਂ ਨੋਟੀਫਿਕੇਸ਼ਨ ਪ੍ਰਾਪਤ ਹੋਣ ਉਪਰੰਤ ਕੀਤੀ ਜਾਏਗੀ। ਅੱਜ ਵਿਸ਼ਵ ਹਾਈਪਰਟੈਂਸ਼ਨ ਭਾਵ ਬਲੱਡ ਪ੍ਰੈਸ਼ਰ ਦਿਵਸ ਹੈ। ਇਸ ਦਾ ਉਦੇਸ਼ ਵਿਸ਼ਵ ਵਿਆਪੀ ਜਾਗਰੂਕਤਾ, ਰੋਕਥਾਮ, ਖੋਜ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਕੰਟਰੋਲ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦਾ ਵਿਸ਼ਾ ਹੈ ਹਾਈਪਰਟੈਂਸ਼ਨ ਨੂੰ ਰਲ ਕੇ ਕਾਬੂ ਕਰੀਏ, ਨਿਯਮਿਤ ਤੌਰ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਬਿਮਾਰੀ ਨੂੰ ਹਰਾਓ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਹਾਈਪਰਟੈਂਸ਼ਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਦੇ ਰਹੀ ਹੈ। ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਹ ਬਿਨਾਂ ਕਿਸੇ ਸਪਸ਼ਟ ਚੇਤਾਵਨੀ ਦੇ ਸਟ੍ਰੋਕ, ਦਿਲ ਫੇਲ ਹੋਣਾ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬਿਮਾਰੀ ਕਰੀਬ ਹਰ ਉਮਰ ਵਰਗ ਵਿਚ ਦੇਖੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦੇ ਮੁੱਖ ਕਾਰਨ ਗਲਤ ਖੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀਆਂ ਵਿਚ ਕਮੀ ਅਤੇ ਅਨਿਯਮਿਤ ਜੀਵਨ ਸ਼ੈਲੀ ਨੇ। ਪੰਜਾਬ 'ਚ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 24 ਲੱਖ ਲੋਕ ਇਲਾਜ ਅਧੀਨ ਲਿਆਂਦੇ ਗਏ ਨੇ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਰਾਇਲ ਚੈਲੇਂਜਰਸ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਸ ਸਾਹਮਣੇ ਜਿੱਤ ਲਈ 223 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਪੰਜਾਬ ਕਿੰਗਸ ਨੇ 10 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 93 ਦੌੜਾਂ ਬਣਾ ਲਈਆਂ ਸਨ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇਕ ਦਿਨ ਵਿਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰੇਨੇਡ ਮਾਮਲੇ ਦੇ ਸੰਬੰਧ ਵਿਚ 3 ਵਿਅਕਤੀ ਗ੍ਰਿਫ਼ਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਤੇ ਪੰਜਾਬ ਵਿਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸਬੰਧੀ ਨਿਰਦੇਸ਼ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਤੇ ਸਮਾਂ 6:30 ਦਾ ਵੇਲਾ ਹੋ ਰਿਹਾ। ਪ੍ਰੋਗਰਾਮ ਯੁਵਾਣੀ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

ਲਈ ਉਮੀਦਵਾਰ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਨੇ। ਸਪੈਸ਼ਲ ਕੈਡਟ ਅਫਸਰ ਦੇ 100 ਅਹੁਦੇ ਭਰੇ ਜਾਣਗੇ, ਯਾਨੀ ਕਿ ਕੁੱਲ ਅਸਾਮੀਆਂ 100। ਆਖਰੀ ਮਿਤੀ 2 ਜੂਨ 2026। ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ IIBF ਵੱਲੋਂ ਜਾਰੀ ਫੋਰੈਕਸ ਓਪਰੇਸ਼ਨਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਲਾਜ਼ਮੀ ਹੈ। ਵੇਤਨ ਦੀ ਗੱਲ ਕਰੀਏ ਤਾਂ ਉਮੀਦਵਾਰ ਨੂੰ ਹਰ ਮਹੀਨੇ 64,820 ਤੋਂ ਲੈ ਕੇ 93,960 ਰੁਪਏ ਤੱਕ ਦੀ ਤਨਖਾਹ ਮਿਲੇਗੀ। ਇਸ ਦੇ ਵਿੱਚ ਬਾਕੀ ਭੱਤੇ ਵਾਧੂ। ਉਮੀਦਵਾਰ ਦੀ ਉਮਰ 23 ਸਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 23 ਸਾਲ ਅਤੇ ਵੱਧ ਤੋਂ ਵੱਧ 32 ਸਾਲ ਹੋਣੀ ਚਾਹੀਦੀ ਹੈ। ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋੜ ਦਿੱਤੀ ਜਾਵੇਗੀ। ਵੈਬਸਾਈਟ 'ਤੇ ਜਾ ਕੇ ਤੁਸੀਂ ਇਸ ਦੇ ਬਾਰੇ ਵਾਧੂ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਨਾਲ ਹੀ ਨਾਲ ਇਸ ਬੈਂਕ ਦੇ ਵਿੱਚ ਅਪਲਾਈ ਕਰ ਸਕਦੇ ਹੋ। ਸਟੂਡੀਓ ਦੀ ਘੜੀ 'ਤੇ 6:43, ਆਓ ਸੁਣਦੇ ਹਾਂ ਇੱਕ ਗੀਤ, ਆਵਾਜ਼ ਫਿਰੋਜ਼ ਖਾਨ ਦੀ।

ਯੁਵਾ ਸਾਥੀਆਂ ਦੇ ਨਾਲ ਅਗਲੀ ਰੋਜ਼ਗਾਰ ਸੁਰਖੀ ਦੀ ਗੱਲ ਕਰਦੇ ਹਾਂ। ਰੇਲਵੇ ਭਰਤੀ ਬੋਰਡ ਨੇ ਅਸਿਸਟੈਂਟ ਲੋਕੋ ਪਾਇਲਟ ਦੇ ਲਈ 11,127 ਅਹੁਦਿਆਂ ਦੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 15 ਮਈ ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਅਤੇ ਅਹੁਦਿਆਂ ਦਾ ਵੇਰਵਾ ਅਸਿਸਟੈਂਟ ਲੋਕੋ ਪਾਇਲਟ 11,127 ਅਹੁਦੇ ਭਰੇ ਜਾਣਗੇ। ਆਖਰੀ ਮਿਤੀ 14 ਜੂਨ 2026। ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਨਾਲ ITI ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਫਿਰ 10ਵੀਂ ਦੇ ਨਾਲ ਇੰਜੀਨੀਅਰਿੰਗ 'ਚ ਡਿਪਲੋਮਾ ਜਾਂ ਇੰਜੀਨੀਅਰਿੰਗ ਦੇ ਵਿੱਚ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ ਦੀ ਗੱਲ ਕਰੀਏ ਤਾਂ ਘੱਟੋ ਘੱਟ ਉਮਰ 18 ਤੋਂ ਲੈ ਕੇ 30 ਸਾਲ ਤੱਕ ਹੋਣੀ ਚਾਹੀਦੀ ਹੈ। ਰਾਖਵੀਆਂ ਜਾਤੀਆਂ ਦੇ ਲਈ 3 ਸਾਲ ਤੋਂ 5 ਸਾਲ ਤੱਕ ਦੀ ਛੂਟ ਹੈ। ਵੈਬਸਾਈਟ 'ਤੇ ਜਾ ਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਅਤੇ ਔਨਲਾਈਨ ਅਪਲਾਈ ਕਰ ਸਕਦੇ ਹੋ। ਗੱਲ ਕਰਦੇ ਹਾਂ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਲੁਧਿਆਣਾ ਦੇ ਗੁਰਦੇਵ ਸਿੰਘ ਖੁਸ਼ ਇੰਸਟੀਟਿਊਟ ਆਫ ਜੈਨੇਟਿਕਸ ਪਲਾਂਟ ਬ੍ਰਿੰਡਿੰਗ ਅਤੇ ਬਾਇਓਟੈਕਨੋਲੋਜੀ ਵਿੱਚ ਜੂਨੀਅਰ ਲੈਬ ਅਤੇ ਫੀਲਡ ਹੈਲਪਲਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ। ਸਿੱਖਿਅਕ ਯੋਗਤਾ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਉਮੀਦਵਾਰ ਦੀ ਘੱਟੋ ਘੱਟ ਵਿੱਦਿਅਕ ਯੋਗਤਾ 8ਵੀਂ ਯਾਨੀ ਕਿ ਮਿਡਲ ਪਾਸ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਨੇ ਪੰਜਾਬੀ ਪੜ੍ਹੀ ਲਾਜ਼ਮੀ ਹੋਣੀ ਚਾਹੀਦੀ ਹੈ। ਗੱਲ ਕਰਦੇ ਹਾਂ ਜੀ ਉਮਰ ਹੱਦ ਦੀ। ਉਮਰ 18 ਸਾਲ ਤੋਂ 60 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਯੂਨੀਵਰਸਿਟੀ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਏਗੀ ਜੋ ਪਹਿਲਾਂ ਹੀ PAU 'ਚ ਸਤੰਬਰ ਖੇਤਰ ਸੰਬੰਧਿਤ ਖੇਤਰ 'ਚ PDPL ਵਜੋਂ ਕੰਮ ਕਰ ਰਹੇ ਨੇ। ਅਰਜ਼ੀ ਭਰਨ ਦੀ ਜੋ ਫੀਸ ਹੈ ਉਹ 100 ਰੁਪਏ ਰੱਖੀ ਗਈ ਹੈ। ਆਖਰੀ ਮਿਤੀ 19 ਮਈ 2026 ਤੱਕ ਅਰਜ਼ੀਆਂ ਤੁਸੀਂ ਭਰ ਸਕਦੇ ਹੋ ਅਤੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾ ਕੇ ਵਾਧੂ ਜਾਣਕਾਰੀ ਲੈ ਸਕਦੇ ਨੇ। ਵੈਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰਕੇ ਫਾਰਮ ਭਰਨ ਤੋਂ ਬਾਅਦ ਇਸ ਨੂੰ ਨਿਰਧਾਰਿਤ ਮਿਤੀ ਤੋਂ ਪਹਿਲਾਂ ਜਮ੍ਹਾਂ ਕਰਾਉਣਾ ਜ਼ਰੂਰੀ ਹੋਏਗਾ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਾਰਮ ਭਰਨ ਤੋਂ ਪਹਿਲਾਂ ਅਧਿਕਾਰਿਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਤਾਂ ਜੋ ਤਾਜ਼ਾ ਜਾਣਕਾਰੀ ਅਤੇ ਯੂਨੀਵਰਸਿਟੀ ਦੀ ਵੈਬਸਾਈਟ ਚੈੱਕ ਕਰਦੇ ਰਹਿਣ। ਪ੍ਰੋਗਰਾਮ ਚੱਲ ਰਿਹਾ ਯੁਵਾਣੀ। ਯੁਵਾਣੀ ਦੇ ਤਹਿਤ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਰੋਜ਼ਗਾਰ ਸੁਰਖੀਆਂ ਦੀ। ਵੇਲਾ ਹੋ ਰਿਹਾ ਇੱਕ ਹੋਰ ਖੂਬਸੂਰਤ ਗੀਤ ਦਾ। ਆਓ ਸੁਣਦੇ ਹਾਂ ਇੱਕ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਜੀ। ਮੈਂ ਵਿਜੇ ਲਕਸ਼ਮੀ ਪਿਆਰ ਭਰੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਈਵਨਿੰਗ ਤੇ ਸ਼ਾਮ ਸੁਹਾਨੀ। ਬਿਲਕੁਲ ਜੀ ਬਿਲਕੁਲ, ਖੂਬਸੂਰਤ ਜੀ ਸ਼ਾਮ ਜ਼ਿੰਦਗੀ ਦੇ ਵਿੱਚ ਸਾਡੀ ਦਸਤਕ ਦੇ ਚੁੱਕੀ ਹੈ। ਖੂਬਸੂਰਤ ਜਿਹਾ ਗੀਤ ਔਰ ਸੰਗੀਤ ਆਲਵੇਜ਼ ਹੀ ਪ੍ਰੋਗਰਾਮ ਦੇ ਵਿੱਚ ਹਿੱਸਾ ਹੁੰਦਾ ਹੈ ਅਤੇ ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ ਜੀ। ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਹਾਂਜੀ ਨਮਸਕਾਰ।
1: ਨਮਸਕਾਰ ਜੀ,
0: ਕੌਣ ਬੋਲ ਰਹੇ ਹੋ ਜੀ?
1: ਮੈਂ ਰੋਜ਼ੀ ਅਰੋੜਾ ਬੋਲਦੀ ਹਾਂ।
0: ਰੋਜ਼ੀ ਅਰੋੜਾ, ਰੋਜ਼ੀ ਜੀ ਕਿੱਥੋਂ ਬੋਲ ਰਹੇ ਹੋ?
1: ਮੈਂ ਮੈਮ ਬਠਿੰਡਾ ਤੋਂ ਬੋਲਦੀ ਹਾਂ।
0: ਅੱਛਾ ਜੀ, ਅੱਛਾ, ਕੀ ਕਰਦੇ ਹੋ ਮੈਡਮ?
1: ਮੈਂ ਜੋਬ ਕਰਦੀ ਹਾਂ ਐਸਆਰ ਕੰਪਨੀ 'ਚ।
0: ਓਕੇ ਜੀ, ਦੈਟਸ ਗ੍ਰੇਟ। ਤੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਤੁਸੀਂ ਪਹਿਲੀ ਵਾਰੀ ਫੋਨ ਮਿਲਾਇਆ ਜਾਂ ਪਹਿਲਾਂ ਵੀ ਕਦੇ ਫੋਨ ਮਿਲਾਇਆ?
1: ਮੈਮ ਪਹਿਲਾਂ ਵੀ ਹੋਈ ਹੈ ਮੇਰੀ ਇੱਕ ਦੋ ਵਾਰੀ ਗੱਲ।
0: ਅੱਛਾ ਜੀ, ਅੱਛਾ। ਔਰ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਹੋ?
1: ਯੈਸ, ਬਹੁਤ ਅੱਛੇ ਹੁੰਦੇ ਆ, ਬਹੁਤ ਵਧੀਆ, ਬਹੁਤ ਪ੍ਰੇਰਣਾ ਲਾਇਕ ਪ੍ਰੋਗਰਾਮ ਹੁੰਦੇ ਆ ਤੁਹਾਡੇ।
0: ਬਹੁਤ ਬਹੁਤ ਸ਼ੁਕਰੀਆ ਮੈਡਮ, ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਕਿਹੜੀ
0: ਫਿਲਮ ਦਾ ਜੀ?
1: ਕ੍ਰਿਮੀਨਲ ਦਾ।
0: ਅੱਛਾ, ਕ੍ਰਿਮੀਨਲ ਦਾ, ਜ਼ਰੂਰ ਜੀ ਜ਼ਰੂਰ। ਤੇ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਇੱਕ ਵਾਰੀ ਫੇਰ ਤੁਹਾਨੂੰ ਜੀ।
1: ਥੈਂਕ ਯੂ ਸੋ ਮਚ ਮੈਮ, ਥੈਂਕ ਯੂ
0: ਜੀ, ਬਹੁਤ ਬਹੁਤ ਸ਼ੁਕਰੀਆ।
1: ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਸਵੀਟ ਹੈ।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ। ਔਰ ਇੱਕ ਵਾਰੀ ਫੇਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਔਰ ਗੀਤ ਤੁਹਾਡੇ ਲਈ ਤੇ ਤੁਹਾਡੇ ਹਸਬੈਂਡ ਦੇ ਲਈ ਆ ਰਿਹਾ। ਥੈਂਕ ਯੂ ਸੋ ਮਚ ਮੈਡਮ।
1: ਥੈਂਕ ਯੂ ਜੀ, ਥੈਂਕ ਯੂ।
0: ਓਕੇ ਜੀ, ਓਕੇ ਜੀ। ਸੁਤੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਫੋਨ ਮਿਲਾ ਸਕਦੇ ਹੋ। ਸਟੂਡੀਓ ਦਾ ਨੰਬਰ ਡਾਇਲ ਕਰਕੇ 0164-42-3031 ਨੰਬਰ ਡਾਇਲ ਕਰਨਾ ਹੈ, ਇਹ ਹੈ ਜੀ ਸਾਡੇ ਸਟੂਡੀਓ ਦਾ ਨੰਬਰ। ਤੇ ਇਸੇ ਹੀ ਨੰਬਰ

0: ਜੀ ਤੁਹਾਡੀ ਗੱਲਬਾਤ ਹੋਏਗੀ ਅੱਜ ਮੇਰੇ ਨਾਲ ਯਾਨੀ ਕਿ ਵਿਜੇ ਲਕਸ਼ਮੀ ਦੇ ਨਾਲ ਅਤੇ ਇੰਤਜ਼ਾਰ ਮੈਨੂੰ ਮੇਰੇ ਕਾਲਰਸ ਦਾ ਡਾਇਲ ਕਰਨਾ ਤੁਸੀਂ ਸਟੂਡੀਓ ਦਾ ਨੰਬਰ 01164240331 ਅਤੇ ਆਪਾਂ ਜੀ ਪਲੇ ਕਰਦੇ ਹਾਂ ਫਿਰ ਇਹਨਾਂ ਦੀ ਫਰਮਾਇਸ਼ ਅਤੇ ਖੂਬਸੂਰਤ ਜਿਹਾ ਗੀਤ ਤੁਮ ਮਿਲੇ ਦਿਲ ਖਿਲੇ ਅਤੇ ਮੈਨੂੰ ਇੰਤਜ਼ਾਰ ਮੇਰੇ ਸਰੋਤਿਆਂ ਦੀਆਂ ਫੋਨ ਕਾਲਸ ਦਾ 01164240331
1: है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।

ਆਕਾਸ਼ਵਾਣੀ ਦੇ ਸੂਜਨ ਸਰੋਤਿਓ 18 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪੰਜਾਬ ਦੀ ਸਿਰਕੱਢ ਆਵਾਜ਼ ਚਾਂਦੀ ਰਾਮ ਚਾਂਦੀ ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਾਂਦੀ ਰਾਮ ਚਾਂਦੀ।

0: Every breath you take, every move you make.
1: ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਇੱਕ ਹੋਰ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜਿਆ ਕਰਦੇ ਆ ਜੀ ਗੱਲ ਹੈਲੋ
2: ਹੈਲੋ
1: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਕੌਣ ਬੋਲਦੇ ਹੋ
2: ਭਜਨ ਸਿੰਘ ਬੋਲਦਾ ਫਿਰੋਜ਼ਪੁਰ ਤੋਂ ਪਿੰਡ ਸਾਬੂਆਂ
1: ਜੀ ਭਜਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਫਿਰ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਅੱਜ
2: ਮੈਡਮ ਜੀ ਗੁਰਦਾਸ ਮਾਨ ਦਾ
1: ਗੁਰਦਾਸ ਮਾਨ ਦਾ ਤੁਹਾਨੂੰ ਗੀਤ ਸੁਣਾਉਂਦੇ ਹਾਂ ਭਜਨ ਜੀ ਪ੍ਰੋਗਰਾਮ ਤੁਸੀਂ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਸ੍ਰੋਤਿਓ 01-64-22-44-331 ਤੁਸੀਂ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ ਅਤੇ ਇਸੇ ਹੀ ਨੰਬਰ 'ਤੇ ਤੁਸੀਂ ਸੁਣ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਨੂੰ ਅਤੇ ਇੰਤਜ਼ਾਰ ਮੈਨੂੰ ਮੇਰੇ ਕਾਲਰ ਦਾ ਸਟੂਡੀਓ ਦਾ ਨੰਬਰ ਹੈ 01-64-22-44-331 ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼

0: ਜੀ ਪ੍ਰੋਗਰਾਮ ਸ਼ਾਮ ਸੁਹਾਣੀ ਸਮਾਂ 7:17 ਤੇ ਦੱਸ ਸਕੀਏ ਟਿਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਐ ਕਰਦੇ ਆ ਜੀ ਗੱਲ ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ ਜੀ
1: ਮਹਿੰਦਰ ਸਿੰਘ ਜੀ
0: ਜੀ ਮਹਿੰਦਰ ਜੀ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੀਤ ਫਿਰ ਕਿਹੜਾ ਸੁਣੋਗੇ ਅੱਜ
1: ਤਿੰਨ ਕਾਉਣੀ ਰਾਏਪੁਰ ਪਿੰਡ ਤੋਂ

0: ਬਾਈ
1: ਠੀਕ ਹੈ ਜੀ, ਠੀਕ ਹੈ, ਸਵਾਗਤ ਹੈ ਤੁਹਾਡਾ। ਤੇ ਗੀਤ ਦੱਸੋ ਕਿਹੜਾ ਸੁਣੋਗੇ?
0: ਗੀਤ ਮਨਮੋਹਨ ਮਾਨਸ ਦਾ ਕੋਈ ਸੁਣਾਵੇ ਜੀ।
1: ਲਓ ਜੀ, ਮਨਮੋਹਨ ਮਾਨਸ ਦੀ ਆਵਾਜ਼ ਦੇ ਵਿੱਚ ਗੀਤ ਆ ਗਿਆ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ। ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ।
1: ਸ਼ੁਕਰੀਆ ਜੀ, ਸ਼ੁਕਰੀਆ ਜੀ। ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਅਸੀਂ ਗੀਤ ਸੁਣ ਰਹੇ ਹਾਂ, ਫਰਮਾਇਸ਼ ਹੈ ਸਰੋਤੇ ਦੀ। ਅਤੇ ਤੁਸੀਂ ਵੀ ਆਪਣੀ ਫਰਮਾਇਸ਼ ਕਰ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ। ਡਾਇਲ ਕਰੋ ਸਟੂਡੀਓ ਦਾ ਨੰਬਰ 0164 22 40 371।

0: आकाशवाणी FM बठिंडा FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ ਡਾਇਲ ਹੋਇਆ ਸਟੂਡੀਓ ਦਾ ਨੰਬਰ ਤੇ ਸ੍ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ। ਹੈਲੋ
2: ਹੈਲੋ ਭੈਣ ਵਿਜੇ ਲਕਸ਼ਮੀ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਨਾਮ ਦੱਸ ਦਿਓ।
2: ਭੈਣ ਜੀ, ਮੈਂ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ
1: ਜੀ। ਜਗਦੀਸ਼ ਰਾਏ ਗਰਗ ਜੀ, ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ। ਗੀਤ ਅੱਜ ਕਿਹੜਾ ਸੁਣੋਗੇ ਪ੍ਰੋਗਰਾਮ ਦੇ ਵਿੱਚ?
2: ਭੈਣ ਜੀ, ਫਿਲਮ ਹੈ ਜੀ ਪੁੱਤ ਜੱਟਾਂ ਦੇ, ਔਰ ਆਵਾਜ਼ ਹੈ ਸਵਿਤਾ ਸਾਥੀ ਦੀ
1: ਜੀ।
2: ਥੱਕੇ ਰਾਤ ਦੇ ਨਜ਼ਾਰੇ, ਸੋਹਣੇ ਲੱਗੇ ਚੰਨ ਤਾਰੇ, ਤੈਨੂੰ ਆਖਦੇ ਨੇ ਸਾਰੇ ਚੰਨਾ ਵੇ ਮੈਨੂੰ ਜਾਣ ਦੇ
1: ਜੀ। ਅੱਗੇ ਵੀ ਕੁਛ ਕਹਿ ਰਿਹਾ?
2: ਅੱਗੇ ਬਹੁਤ ਕੁਛ ਕਹਿ ਰਿਹਾ ਜੀ, ਪਰ ਫਿਰ ਸਾਰਾ ਤਾਂ ਹੁਣ ਮੈਂ ਕੁਛ ਰਿਕਾਰਡ ਚ ਵੀ ਸੁਣਨਾ ਜੀ।

0: ਲੱਗਿਆ ਕਿ ਅੱਗੇ ਵੀ ਤੁਸੀਂ ਐਵੇਂ ਬੋਲ ਦੋਗੇ ਭਾਈ।
1: ਹਾੜਾ ਵੀ ਮੈਨੂੰ ਜਾਣ ਦੇ।
0: ਚਲੋ ਠੀਕ ਹੈ ਜੀ, ਠੀਕ ਹੈ, ਪ੍ਰੋਗਰਾਮ ਚ ਫੋਨ ਕੀਤਾ, ਸ਼ੁਕਰੀਆ, ਗੀਤ ਤੁਹਾਡਾ ਸੁਣਾ ਰਿਹਾ,
1: ਧੰਨਵਾਦ ਭੈਣ ਜੀ,
0: ਸ਼ੁਕਰੀਆ।
1: ਧੰਨਵਾਦ।

0: ਜੀ ਇੱਕ ਸ੍ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਆਇਆ ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ ਜੀ ਤੁਸੀਂ? ਠੀਕ ਹੋ?
0: ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਦੱਸੋ ਜੀ। ਹਾਏ ਮੇਰੇ ਰੱਬਾ, ਐਡੀ ਸੋਹਣੀ ਆਵਾਜ਼ ਤੇ ਫੋਨ ਜਿਹੜਾ ਕਰ ਗਿਆ ਟੂ ਟੂ ਟੂ ਟੂ ਟੂ। ਪਰ ਮੈਂ ਦੱਸੂੰਗੀ ਜੀ, ਇਹ ਪੂਨਮ ਜੀ ਸੀ ਸਾਡੇ ਨਾਲ ਜੁੜੇ ਸੀ, ਤੇ ਜਦੋਂ ਫੋਨ ਮੈਂ ਚੱਕਿਆ ਤੇ ਕਹਿੰਦੇ ਲੱਗ ਗਿਆ ਲੱਗ ਗਿਆ ਲੱਗ ਗਿਆ। ਮੈਂ ਕਿਹਾ ਹਾਂਜੀ ਲੱਗ ਗਿਆ ਜੀ, ਨਾਮ ਦੱਸ ਦਿਓ। ਕਹਿੰਦੇ ਮੈਂ ਪੂਨਮ ਬੋਲ ਰਹੀ ਹਾਂ। ਮੈਂ ਕਿਹਾ ਜੀ ਗੀਤ ਕਿਹੜਾ ਸੁਣੋਗੇ? ਕਹਿੰਦੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ। ਤੇ ਬਟ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ, ਪਰ ਆਈ ਐਮ ਸ਼ੋਰ ਕਿ ਪੂਨਮ ਜੀ ਸਾਨੂੰ ਰੇਡੀਓ ਤੇ ਸੁਣ ਰਹੇ ਨੇ। ਤੇ ਪੂਨਮ ਜੀ, ਜਿੰਨੀ ਕੁ ਗੱਲ ਮੇਰੀ ਤੁਹਾਡੇ ਨਾਲ ਆਫ ਏਅਰ ਹੋਈ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਓਨੀ ਹੀ ਗੱਲ ਕਰਕੇ ਮਜ਼ਾ ਆਇਆ। ਬਟ ਕਾਲ ਡਿਸਕਨੈਕਟ ਹੋ ਗਈ, ਕੋਈ ਗੱਲ ਨਹੀਂ, ਦੇਰ ਇਜ਼ ਆਲਵੇਜ਼ ਅ ਨੈਕਸਟ ਟਾਈਮ। ਤੇ ਤੁਸੀਂ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗੀਤ ਕਿਹਾ, ਹੈ ਨਾ? ਤੇ ਅਸੀਂ ਤੁਹਾਨੂੰ ਫਿਰ ਸੁਣਾ ਰਹੇ ਹਾਂ ਜੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗੀਤ ਦੀਦਾਰ।

ਸਟੂਡੀਓ ਦੀ ਘੜੀ 'ਤੇ ਸਮਾਂ 7:29 'ਤੇ 12 ਸਕਿੰਟ ਦਾ ਹੋ ਰਿਹਾ। ਵੇਲਾ ਹੋ ਰਿਹਾ ਪੰਜਾਬੀ ਵਿੱਚ ਖਬਰਾਂ ਦਾ। ਉਸ ਹੁੰਦੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਨਾਲ ਸ਼ਾਮ ਸੁਹਾਣੀ ਦੇ ਵਿੱਚ ਫੋਨ ਕਾਲਸ ਅਟੈਂਡ ਕੀਤੀਆਂ ਜਾਣਗੀਆਂ ਅਤੇ ਤੁਹਾਡੇ ਪਸੰਦੀਦਾ ਗੀਤ ਤੁਹਾਨੂੰ ਸੁਣਾਏ ਜਾਣਗੇ। ਸੁਣਦੇ ਹਾਂ ਜੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਸ਼੍ਰੀ ਮੋਦੀ ਦੇ ਜਹਾਜ਼ ਨੂੰ ਸਵੀਡਿਸ਼ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਹੀ ਸਵੀਡਿਸ਼ ਗ੍ਰਿਪਿਨ ਲੜਾਕੂ ਜਹਾਜ਼ਾਂ ਵੱਲੋਂ ਸੁਰੱਖਿਆ ਦਿੱਤੀ ਗਈ। ਗੋਥਨਬਰਗ ਹਵਾਈ ਅੱਡੇ ਤੇ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨੇ ਨਿੱਜੀ ਤੌਰ ਤੇ ਸਵਾਗਤ ਕੀਤਾ। ਸਵੀਡਨ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਅੱਜ ਆਪਣੇ ਸਵੀਡਿਸ਼ ਹਮਰੁਤਬਾ ਓਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਨੇਤਾ ਆਪਣੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਭਰ ਦੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ, ਯਤਨਾਂ ਅਤੇ ਸੰਪਰਕ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਨਵੇਂ ਮੌਕਿਆਂ ਬਾਰੇ ਚਰਚਾ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫੋਨ ਡੇਅਰ ਲੇਨ ਨਾਲ ਇੱਕ ਪ੍ਰਮੁੱਖ ਕਾਰੋਬਾਰੀ ਮੰਚ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਨਗੇ। ਗੋਥਨਬਰਗ ਲਈ ਰਵਾਨਾ ਹੋਣ ਤੋਂ ਪਹਿਲਾਂ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਸ਼ੈਟਨ ਨੇ ਨਿੱਜੀ ਤੌਰ ਤੇ ਐਮਸਟਰਡਮ ਹਵਾਈ ਅੱਡੇ ਤੇ ਸ੍ਰੀ ਮੋਦੀ ਨੂੰ ਅਲਵਿਦਾ ਕੀਤਾ। ਨੀਦਰਲੈਂਡਸ ਦੀ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਰੌਬ ਸ਼ੈਟਨ ਨਾਲ ਦਵੱਲੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਹੋਰ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ 17 ਸਮਝੌਤਿਆਂ ਤੇ ਦਸਤਖਤ ਕੀਤੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਹਾਲਤ ਅਤੇ ਆਲਮੀ ਊਰਜਾ ਸਪਲਾਈ ਅਤੇ ਵਪਾਰ ਨੈਟਵਰਕਾਂ ਬਾਰੇ ਇਸ ਦੇ ਪ੍ਰਭਾਵ ਬਾਰੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਨੀਦਰਲੈਂਡਸ ਦੇ ਉਨ੍ਹਾਂ ਦੇ ਦੌਰੇ ਨੇ ਦਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕੀਤਾ ਅਤੇ ਜਲ ਸਾਧਨਾਂ, ਸੈਮੀ ਕੰਡਕਟਰ, ਨਵੀਨਤਾ, ਰੱਖਿਆ, ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਵਰਗੇ ਖੇਤਰਾਂ

ਭਵਿੱਖ ਲਈ ਇੱਕ ਮਹੱਤਵਪੂਰਨ ਖਾਕਾ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ ਭਾਰਤ ਅਤੇ ਨੀਦਰਲੈਂਡਸ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਏਗੀ। ਉਨ੍ਹਾਂ ਨੇ ਹਵਾਈ ਅੱਡੇ ਅਤੇ ਨਿੱਘੇ ਸਵਾਗਤ ਅਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਪ੍ਰਧਾਨ ਮੰਤਰੀ ਰੌਬ ਜੈਟਨ ਦਾ ਧੰਨਵਾਦ ਕੀਤਾ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇੱਕ ਨਿੱਜੀ ਅਖਬਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਕੁੱਲ ਬਿਜਲੀ ਮੰਗ ਦਾ ਲਗਭਗ 33% ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਹੁਣ ਮਜ਼ਬੂਤ, ਵਧੇਰੇ ਭਰੋਸੇਮੰਦ ਅਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਕਾਂਗਰਸ ਨੇ ਇਸ ਮਹੀਨੇ ਦੀ 14 ਤਰੀਕ ਨੂੰ ਵੀ ਡੀ ਸਤੀਸ਼ਨ ਨੂੰ ਕੇਰਲਾ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਸੀ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ UDF ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿੱਚ 2/3 ਤੋਂ ਵੱਧ ਬਹੁਮਤ ਹਾਸਲ ਕੀਤਾ ਸੀ। ਰੇਲ ਮੰਤਰਾਲੇ ਨੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਵਿੱਚ ਲੱਗੀ ਅੱਗ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਅੱਜ ਤੜਕੇ ਕਰੀਬ 5:15 ਕੋਟਾ ਰੇਲਵੇ ਡਿਵੀਜ਼ਨ ਦੇ ਨਾਗਦਾ ਨੇੜੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਨੂੰ ਅੱਗ ਲੱਗ ਗਈ, ਜਿਨ੍ਹਾਂ ਵਿੱਚੋਂ ਇੱਕ ਗਾਰਡ ਕੋਚ ਅਤੇ ਇੱਕ AC 3-tier ਕੋਚ ਸੀ। ਮੰਤਰਾਲੇ ਨੇ ਕਿਹਾ ਕਿ ਕੋਚ ਦੀ ਸੁਰੱਖਿਆ ਪ੍ਰਣਾਲੀ ਕਾਰਨ ਗੱਡੀ ਆਪਣੇ ਆਪ ਰੁਕ ਗਈ। ਦੋਵਾਂ ਡੱਬਿਆਂ ਨੂੰ ਤੁਰੰਤ ਵੱਖ ਕਰ ਦਿੱਤਾ ਗਿਆ ਅਤੇ ਇਸ ਘਟਨਾ ਵਿੱਚ ਕੋਈ ਮੁਸਾਫਰ ਜ਼ਖਮੀ ਨਹੀਂ ਹੋਇਆ। ਰੇਲਵੇ ਨੇ ਰੇਲ ਡੱਬਿਆਂ ਵਿੱਚ ਅੱਗ ਬੁਝਾਉਣ ਵਾਲੀ ਪ੍ਰਣਾਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰਕਾਰ ਨੇ ਕਿਹਾ ਕਿ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਅੱਜ ਨਵੀਂ ਦਿੱਲੀ ਵਿੱਚ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਬੋਲਦਿਆਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਮਾਰਕਿੰਗ ਅਤੇ ਪਾਸ ਫੀਸਦੀ ਵਿੱਚ ਥੋੜ੍ਹੀ ਜਿਹੀ ਗਿਰਾਵਟ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੱਤਰ ਨੇ ਕਿਹਾ ਕਿ ਇਸ ਸਾਲ CBSE ਨੇ ਅਜਿਹੀ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਨਾਲ ਮੁਲਾਂਕਣ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ CBSE ਨੇ ਪੁਨਰ ਮੁਲਾਂਕਣ ਫੀਸ ਘਟਾ ਦਿੱਤੀ ਹੈ। ਨਰਕੋਟਿਕਸ ਕੰਟਰੋਲ ਬਿਊਰੋ NCB ਨੇ ਭਾਰਤ ਮਿਆਂਮਾਰ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਨੈਟਵਰਕ ਖਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। NCB ਨੇ ਮਿਆਂਮਾਰ ਦੇ ਨਸ਼ੀਲੇ ਪਦਾਰਥਾਂ ਦੇ ਸਰਗਨਾ ਥਾਨ ਸਿਓਂਗ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਨੇ ਕਿਹਾ ਕਿ ਗ੍ਰਿਫ਼ਤਾਰੀ ਵਿਆਪਕ ਨਿਗਰਾਨੀ, ਖੁਫੀਆ ਜਾਣਕਾਰੀ, ਅੰਤਰ ਰਾਜੀ ਤਾਲਮੇਲ ਅਤੇ ਨਿਰੰਤਰ ਕਾਰਵਾਈ ਰਾਹੀਂ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 31 ਨੂੰ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਅ ਨਰਿੰਦਰ ਮੋਦੀ ਐਪ ਜਾਂ MyGov ਓਪਨ ਫੋਰਮ ਰਾਹੀਂ ਸਾਂਝੇ ਕੀਤੇ ਜਾ ਸਕਦੇ ਨੇ। ਵਿਕਲਪਕ ਤੌਰ 'ਤੇ ਤੁਸੀਂ ਟੋਲ ਫਰੀ ਨੰਬਰ 1800-11-7800 'ਤੇ ਵੀ ਡਾਇਲ ਕਰ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੰਦੇਸ਼ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 29 ਤਰੀਕ ਤੱਕ ਪ੍ਰਵਾਨ ਕੀਤੇ ਜਾਣਗੇ। ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੋਰਮੂਜ਼ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦੇਵੇਗਾ। ਇਹ ਜਲ ਮਾਰਗ ਕੇਂਦਰੀ ਵਿਸ਼ਵ ਊਰਜਾ ਵਪਾਰ ਲਈ ਇੱਕ ਪ੍ਰਮੁੱਖ ਸਮੁੰਦਰੀ ਲਾਂਘਾ ਹੈ। ਇਰਾਨ ਦੇ ਫਸਟ ਵਾਈਸ ਪ੍ਰੈਜੀਡੈਂਟ ਮੁਹੰਮਦ ਰਜ਼ਾ ਆਰਿਫ ਨੇ ਕਿਹਾ ਕਿ ਇਰਾਨ ਨੇ ਪਹਿਲਾਂ ਇਸ ਜਲ ਮਾਰਗ 'ਤੇ ਆਪਣੀ ਪੂਰੀ ਪ੍ਰਭੂਸੱਤਾ ਦੀ ਵਰਤੋਂ ਕਰਨ ਵਿੱਚ ਸੰਜਮ ਵਰਤਿਆ ਅਤੇ ਇਰਾਨ ਵਿਰੁੱਧ ਵਰਤੇ ਜਾਣ ਵਾਲੇ ਫੌਜੀ ਸਾਜ਼ਮਾਨ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਨੀਤੀ ਬਦਲ ਦਿੱਤੀ ਜਾਏਗੀ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 72ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। 56 ਸਾਲਾ ਕਾਮੀ ਰੀਤਾ ਸਭ ਤੋਂ ਵੱਧ ਵਾਰ ਐਵਰੈਸਟ ਸਰ ਕਰਨ ਵਾਲੇ ਸ਼ੇਰਪਾ ਬਣ ਗਏ ਨੇ। ਨੇਪਾਲ ਦੇ ਕੋਸ਼ੀ ਪ੍ਰਾਂਤ ਦੇ ਸੋਲੂਖੁੰਬੂ ਜ਼ਿਲ੍ਹੇ ਵਿੱਚ ਜਨਮੇ ਕਾਮੀ ਰੀਤਾ ਨੇ ਪਹਿਲੀ ਵਾਰ 1994 ਵਿੱਚ ਐਵਰੈਸਟ ਸਰ ਕੀਤੀ ਸੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਵੱਲੋਂ

0: ਦਿੱਤੇ ਗਏ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਸ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 199 ਦੌੜਾਂ ਹੀ ਬਣਾ ਸਕੀ। ਪਹਿਲਾਂ ਰਾਇਲ ਚੈਲੈਂਜਰਸ ਬੈਂਗਲੁਰੂ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 222 ਦੌੜਾਂ ਬਣਾਈਆਂ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋ ਰਿਹਾ ਹੈ। ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਨੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਦਿੱਲੀ ਵਿੱਚ ਭਾਰਤੀ ਵਪਾਰ ਮੇਲਾ 12-15 ਅਗਸਤ ਤੱਕ ਹੋਏਗਾ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਭਾਰਤੀ ਵਪਾਰ ਮੇਲੇ ਦੀ ਵੈਬਸਾਈਟ ਦੀ ਸ਼ੁਰੂਆਤ ਕਰਨਗੇ। ਵਪਾਰ ਦੇ ਵਾਧੇ ਬਾਰੇ ਭਾਰਤੀ ਸੰਗਠਨ ਦੇ ਸਰਬ ਭਾਰਤੀ ਵਪਾਰੀ ਸੰਘ ਵੱਲੋਂ ਆਯੋਜਿਤ ਇਸ ਮਹੋਤਸਵ ਦਾ ਉਦੇਸ਼ ਦੇਸ਼ ਨੂੰ ਆਲਮੀ ਵਪਾਰ ਸਰੋਤ ਨਿਰਮਾਣ ਅਤੇ ਉੱਦਮਤਾ ਲਈ ਇੱਕ ਪ੍ਰਮੁੱਖ ਕੇਂਦਰ ਬਣਾਉਣਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3ਜੇ ਪੜਾਅ ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਨਵੀਂ ਤੇ ਨਵਿਆਉਣ ਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ ਅਤੇ ਈਰਾਨ ਨੇ ਐਲਾਨ ਕੀਤਾ ਕਿ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦੇਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ 7:40 ਤੇ 12 ਸਕਿੰਟ ਦਾ। ਆਓ ਸੁਣਦੇ ਹਾਂ ਇੱਕ ਗੀਤ ਤੇ ਸਰੋਤੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਫੋਨ ਮਿਲਾ ਸਕਦੇ ਨੇ 0164-22-40-331।

0: ਲੋ ਜੀ, ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਹੋਏ ਨੇ, ਕਰਦੇ ਆ ਗੱਲ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ।
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ।
0: ਹੈਲੋ, ਹਾਂਜੀ, ਗੀਤ ਕਿਹੜਾ ਸੁਣੋਗੇ? ਜੀ, ਹਰਦੇਵ ਮਾਈਨੰਗਲ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ 'ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਹੈਲੋ, ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਡੇ ਕੋਲੇ? ਹੈਲੋ
1: ਹੈਲੋ, ਹਾਂ, ਆਪਣੇ ਆਵਾਜ਼ ਆ ਜਾਂਦੀ ਹੈ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ, ਬਾਂਦਾ ਸਿੰਘ।

0: ਸਤਿਗੁਰਾਂ ਨੇ ਸੀਤਰੇ ਤੋਂ ਭੈਣੇ ਜੀ ਰਸੀ ਪਹਿਲੀ ਵਾਰ ਗੱਲ ਹੋਈ ਸਾਡੇ ਨਾਲ
1: ਜੀ ਬਹੁਤ ਬਹੁਤ ਸਵਾਗਤ ਹੈ ਤੇ
0: ਧੰਨਵਾਦ ਭੈਣੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ
1: ਜੀ ਮੈਨੂੰ ਵੀ ਖੁਸ਼ੀ ਹੋਈ ਜੀ ਤੇ ਕੀ ਕਹਿੰਦੇ
0: ਨੈਬ ਸਿੰਘ ਬੋਲਦਾ ਨਸੀਤਰੇ ਤੋਂ ਭੈਣੇ
1: ਅੱਛਾ ਜੀ ਨੈਬ ਸਿੰਘ ਜੀ ਤੇ ਗੀਤ ਕਿਹੜਾ ਸੁਣੋਗੇ
0: ਹਾਂ ਗੀਤ ਤਾਂ ਭੈਣੇ ਸੁਣਾ ਦੀ ਮੈਨੂੰ
1: ਸ਼ੁਕਰੀਆ ਜੀ ਸ਼ੁਕਰੀਆ।

0: ਜੀ ਪ੍ਰੋਗਰਾਮ ਸ਼ਾਮ ਸੁਹਾਨੀ, ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਕਰਦੇ ਆ ਗੱਲ। ਹੈਲੋ।
1: ਹੈਲੋ, ਹਾਂਜੀ,
0: ਨਮਸਕਾਰ ਜੀ।
1: ਨਮਸਕਾਰ,
0: ਕੌਣ ਬੋਲ ਰਹੇ ਹੋ ਜੀ?
1: ਅਮਰਜੀਤ ਬੋਲਦੇ ਜੀ, ਮਗਲੂਰ
0: ਤੋਂ। ਜੀ ਅਮਰਜੀਤ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਬਹੁਤ ਵਧੀਆ, ਕਿਰਪਾ ਮਹਾਰਾਜ ਦੀ।
0: ਚਲੋ, ਬਹੁਤ ਅੱਛੀ ਗੱਲ ਹੈ ਜੀ, ਮਹਾਰਾਜ ਦੀ ਕਿਰਪਾ ਐਵੇਂ ਬਣੀ ਰਹੇ। ਤੇ ਫੇਰ ਗੀਤ ਦੱਸੋ, ਪਹਿਲਾਂ ਤਾਂ ਕਿਹੜਾ ਸੁਣੋਗੇ? ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ। ਤੇ ਅਮਰਜੀਤ ਜੀ, ਇਹ ਦੱਸੋ ਕਿ ਇਸ ਵੇਲੇ ਹੁਣ ਤੁਹਾਡਾ ਰੋਟੀ ਪਾਣੀ ਦਾ ਕੰਮ ਖਤਮ ਹੋ ਗਿਆ?
1: ਨਹੀਂ, ਰੋਟੀ ਬਣਾ ਕੇ ਹਟੀ ਹਾਂ, ਖਾਣੀ ਹੈ, ਖਾਣੀ ਤਾਂ ਬਾਕੀ ਪਈ ਹੈ।
0: ਨਾ ਖਾਉਂਗੇ ਕਿਹਦੇ ਨਾਲ? ਇਹ ਦੱਸੋ, ਸਬਜ਼ੀ ਕੀ ਤਰੀ?
1: ਹਾਂਜੀ, ਨਾ ਗੀਤ ਸੁਣ ਲਾਂਗੇ, ਨਾ ਰੋਟੀ ਖਾ ਲਾਂਗੇ।
0: ਨਹੀਂ, ਸਬਜ਼ੀ ਸਬਜ਼ੀ ਕੀ ਬਣਾਈ ਹੈ?
1: ਸਬਜ਼ੀ ਕੱਦੂ।
0: ਹਾਏ ਹਾਏ, ਮੈਂ ਜਦੋਂ ਜਦੋਂ ਫੋਨ ਤੇ ਪੁੱਛਾਂ ਨਾ ਕਿਸੇ ਨੂੰ ਸਬਜ਼ੀ, ਕੱਦੂ, ਟਿੰਡੇ, ਤੋਰੀ ਹੈ ਬੱਚੇ ਕਿੰਨੇ ਆ ਜੀ ਪਰਿਵਾਰ ਚ?
1: ਬੇਟਾ ਹੀ ਹੈ ਮੈਡਮ,
0: ਬੇਟਾ ਉਹ ਖਾ ਲੈਂਦਾ ਕੱਦੂ?
1: ਹਾਂਜੀ, ਰੌਲਾ ਪਾ ਕੇ ਚੂਰੀ ਕੁੱਟ ਲੈਂਦੇ ਤੇ ਖਾ ਲੈਂਦਾ ਹੈਗਾ, ਰੌਲਾ ਪਾ ਕੇ
0: ਕੱਦੂ ਦੇ ਵਿੱਚ ਚੂਰੀ।
1: ਹਾਂਜੀ,
0: ਓਕੇ, ਚਲੋ ਸ਼ੁਕਰ ਹੈ ਜੀ, ਖਾ ਲੈਂਦੇ ਆ। ਨੀ ਤਾਂ ਅੱਜ ਕੱਲ ਦੇ ਬੱਚੇ ਕੱਦੂ, ਟਿੰਡੇ, ਤੋਰੀ ਦੇ ਤਾਂ ਕੋਲੋਂ ਵੀ ਨੀ ਟੱਪਦੇ।
1: ਹਾਂਜੀ, ਤੋਰੀ ਤਾਂ ਅਸੀਂ ਕਦੇ ਮੈਡਮ ਬਣਾਈ ਨੀ, ਖਾਂਦਾ ਹੀ ਨੀ ਹੈਗਾ ਕੱਦੂ, ਥੋੜਾ ਬਹੁਤ ਲੈ ਲੈਂਦਾ।
0: ਨੀ, ਤੋਰੀ ਵਧੀਆ ਬਣਦੀ ਹੈ ਜੀ, ਦੁੱਧ ਵਾਲੀ ਤੋਰੀ
1: ਬਣਦੀ ਤਾਂ ਹੈਗੀ ਆ, ਫਿਰ ਕੀ ਕਰੀਏ ਫਿਰ ਹੁਣ ਜਦੋਂ ਨਹੀਂ ਲੈਂਦੇ ਬੱਚੇ?
0: ਚਲੋ ਠੀਕ ਹੈ ਜੀ, ਛੋਟਾ ਪਰਿਵਾਰ, ਸੁਖੀ ਪਰਿਵਾਰ, ਕੱਦੂ ਖਾਓ। ਨਾਲੇ ਸੁਣੋ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਗੀਤ।
1: ਠੀਕ ਹੈ ਜੀ,
0: ਸ਼ੁਕਰੀਆ ਜੀ ਅਮਰਜੀਤ ਜੀ, ਸ਼ੁਕਰੀਆ,
1: ਧੰਨਵਾਦ।

0: ਲਓ ਜੀ ਕੁਲਦੀਪ ਜੀ ਕੁਲਦੀਪ
1: ਮਾਪੇ
0: ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿਚ ਸਵਾਗਤ ਹੈ ਕੌਣ ਬੋਲਦੇ ਹੋ ਜੀ
1: ਹਾਂ ਭਾਈ ਸਤਿ ਸ੍ਰੀ ਅਕਾਲ ਭਾਈ ਵਿਜੇ ਜੀ ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਕੋਟ ਸ਼ਮੀਰ ਤੋਂ ਬੋਲਦਾ
0: ਜੀ ਜਥੇਦਾਰ ਪਿਆਰਾ ਸਿੰਘ ਜੀ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਅੱਜ ਗੀਤ ਕਿਹੜਾ ਸੁਣੋਗੇ
1: ਬਹੁਤ ਬਹੁਤ ਧੰਨਵਾਦ ਭਾਈ ਅੱਜ ਨਾ ਮੇਰਾ ਲਾੜੀ ਨਿਕਲਿਆ ਜੀ ਸੱਤ ਮਹੀਨੇ ਤੋਂ ਫੋਨ ਲੱਗ ਰਿਹਾ ਇਹਦੇ ਵਿਚ ਸ਼ਾਮ ਸੁਹਾਨੀ ਦੇ ਵਿਚ ਪੂਰੇ ਸੱਤ ਮਹੀਨੇ ਹੋ ਗਏ ਲੱਗਿਆ ਨੀ ਸੀ ਫੋਨ
0: ਜੀ ਚਲੋ ਅੱਜ ਫੋਨ ਲੱਗ ਗਿਆ ਫਿਰ ਗੀਤ ਦੱਸੋ ਕਿਹੜਾ ਸੁਣੋਗੇ ਬਾਈ ਜੀ
1: ਹਾਂ ਭਾਈ ਹਰਭਜਨ ਮਾਨ ਦਾ ਲਾ ਦਿਓ ਭਾਈ ਮਾਪਿਆਂ ਦੀ ਸੇਵਾ ਵਾ ਤਿੰਨ ਰੰਗ ਨਹੀਂ ਲੱਭਣੇ ਇਹ ਲਾ ਦਿਓ ਜੇ ਨੀ ਮਿਲਿਆ ਤਾਂ ਹੋਰ ਲਾ ਦਿਓ ਵਧੀਆ
0: ਨਹੀਂ ਜੀ ਮਾਪਿਆਂ ਦੀ ਸੇਵਾ ਤੁਹਾਨੂੰ ਜੇ ਤੁਸੀਂ ਕਹੋ ਪਾਲੀ ਦੇਤ ਵਾਲੀਆਂ ਦੀ ਆਵਾਜ਼ ਦੇ ਵਿਚ ਵੀ ਤੁਸੀਂ ਕਿਹਾ ਸੀ ਫਰਮਾਇਸ਼ ਕੀਤੀ ਸੀ ਉਹਨਾਂ ਦਾ ਮਿਲ ਗਿਆ ਗੀਤ ਸੁਣਾ ਦਈਏ
1: ਲਾ ਦਿਓ ਭਾਈ ਲਾ ਦਿਓ ਠੀਕ ਹੈ ਲਾ ਦਿਓ ਭਾਈ ਬਹੁਤ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਭਾਈ ਬਹੁਤ ਵਧੀਆ
0: ਸ਼ੁਕਰੀਆ ਜੀ ਸ਼ੁਕਰੀਆ ਕਿਉਂਕਿ ਤੁਸੀਂ ਹਰਭਜਨ ਮਾਨ ਦੀ ਫਰਮਾਇਸ਼ ਤੋਂ ਪਹਿਲਾਂ ਪਾਲੀ ਦੇਤ ਵਾਲੀਆਂ ਦੀ ਆਵਾਜ਼ ਦੇ ਵਿਚ ਗੀਤ ਕਿਹਾ ਸੀ ਹਨਾ
1: ਹਾਂ ਭਾਈ ਉਹ ਸੀ ਮਾਪਿਆਂ ਦੀ ਸੇਵਾ ਨਾਲ ਦਾ ਉਹ ਕਿਹਾ ਸੀ ਉਹ ਲਾ ਦਿਓ
0: ਲਾ ਤਾ ਜੀ ਸ਼ੁਕਰੀਆ

0: ਲੋ ਜੀ ਬਾਲੀ ਦੇਦਵਾਲੀਆ ਦੀ ਆਵਾਜ਼ ਦੇ ਵਿੱਚ ਗੀਤ ਹੁਣੇ ਤੁਸੀਂ ਸੁਣ ਰਹੇ ਹਾਂ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਸਾਡੇ ਅਗਲੇ ਕਾਲਰ ਤੇ ਨਾਲ ਗੱਲਬਾਤ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮਲਕੀਤ ਘੜੀ ਸਾਹਿਬ ਗੋਨੜੇ ਮੰਡੀ ਤੋਂ ਭੈਣੇ। ਬਹੁਤ ਬਹੁਤ ਬਹੁਤ ਬਹੁਤ ਖੁਸ਼ੀਆਂ ਸਾਨੂੰ, ਤੁਸੀਂ ਆਏ ਤੇ ਪ੍ਰੋਗਰਾਮ ਕਰਿਆ
0: ਜੀ। ਪ੍ਰੋਗਰਾਮ ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਇੰਨਾ ਮਾਣ ਬਖਸ਼ਿਆ, ਇਸ ਲਈ ਵੀ ਬਹੁਤ ਬਹੁਤ ਸ਼ੁਕਰੀਆ। ਮਲਕੀਤ ਜੀ, ਗੀਤ ਕਿਹੜਾ ਸੁਣੋਗੇ?
1: ਗੀਤ ਜੀ ਕੁਲਦੀਪ ਮਾਨਕ ਸੁਣਾ ਦੋ, ਕਸਮ ਆਣਾ ਪਿਆ
0: ਜੀ। ਆ ਗਿਆ ਜੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ। ਬਹੁਤ ਬਹੁਤ ਸ਼ੁਕਰੀਆ ਮਲਕੀਤ ਜੀ।
1: ਠੀਕ ਹੈ,
0: ਸ਼ੁਕਰੀਆ।

0: ਲੋ ਜੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਸਮਾਂ 7:52 ਤੇ 1 ਸਕਿੰਟ ਤੇ ਕਾਲਰ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਆਇਆ ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ ਹੈਲੋ
1: ਵੀਜੇ ਸਤਿ ਸ੍ਰੀ ਅਕਾਲ ਭਾਈ ਬੀਬਾ
0: ਸਤਿ ਸ੍ਰੀ ਅਕਾਲ ਕੌਣ ਬੋਲ ਰਹੇ ਹੋ ਜੀ
1: ਭਾਈ ਪ੍ਰਗਟ ਸਿੰਘ ਢਿੱਲੋਂ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ
0: ਜੀ ਪ੍ਰਗਟ ਸਿੰਘ ਢਿੱਲੋਂ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਲ ਚਾਲ ਠੀਕ ਹੈ ਤੁਹਾਡੇ
1: ਹਾਂਜੀ ਵਧੀਆ ਹੋ ਦੱਸੋ ਭਾਈ ਆਪਣਾ ਘਰ ਪਰਿਵਾਰ ਠੀਕ ਹੈ
0: ਵਧੀਆ ਜੀ ਵਧੀਆ ਚੜ੍ਹਦੀ ਕਲਾ 'ਚ ਤਾਂ ਤੁਸੀਂ ਗੀਤ ਦੱਸੋ ਕਿਹੜਾ ਸੁਣੋਗੇ
1: ਗੀਤ ਭਾਈ ਕੋਈ ਵੀ ਸੁਣਾ ਦਿਓ
0: ਕੋਈ ਵੀ ਸੁਣਾ ਦਈਏ
1: ਅੱਜ ਭਾਈ ਤੁਹਾਡੀ ਪਸੰਦ ਚੱਲੂ ਗਿਆ ਜੀ ਮਸਾਂ ਤੁਹਾਡੇ ਨਾਲ ਗੱਲ ਹੋਈ ਹੈ ਕਿ ਸਾਲ ਤੋਂ
0: ਅੱਛਾ 1 ਸਾਲ ਹੋ ਗਿਆ
1: ਹਾਂਜੀ 1 ਸਾਲ ਹੋ ਗਿਆ
0: ਚਲੋ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ
1: ਤੁਹਾਡੇ ਨਾਲ ਗੱਲ ਹੋਈ ਨੂੰ ਸਾਲ ਹੋ ਗਿਆ ਹੁਣ ਤਾਂ ਭਾਈ 20-25 ਦਿਨ ਹੋਏ ਆ
0: ਅੱਛਾ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੇ ਫਿਰ ਗੀਤ ਤੁਸੀਂ ਮੈਨੂੰ ਮੇਰੀ ਪਸੰਦ ਆ ਕਿਹਾ ਤੇ ਮੈਂ ਤੁਹਾਨੂੰ ਸੁਣਾ ਰਹੀ ਹਾਂ ਆਪਣੀ ਪਸੰਦ ਦੇ ਗੀਤ ਪ੍ਰੋਗਰਾਮ 'ਚ ਫੋਨ ਕੀਤਾ ਸ਼ੁਕਰੀਆ
1: ਧੰਨਵਾਦ ਭਾਈ ਬੀਬਾ
0: ਜੀ ਸ਼੍ਰੋਤਿਓ

0: ਤੋ ਬਾਕੀ ਸਾਡੇ ਸਰੋਤੇ ਸਾਨੂੰ ਇੰਨਾ ਮਾਣ ਬਖਸ਼ਦੇ ਆ ਤੇ ਸਾਨੂੰ ਲੱਗਦਾ ਹੈ ਕਿ ਆਕਾਸ਼ਵਾਣੀ FM ਬਠਿੰਡਾ ਦੇ ਜਿਹੜੇ ਵੀ ਪ੍ਰੋਗਰਾਮ ਚੱਲ ਰਹੇ ਆ ਸਰੋਤਿਆਂ ਦੇ ਦਿਲਾਂ ਦੇ ਵਿੱਚ ਘਰ ਘਰ ਚੁੱਕੇ ਆ ਤੇ ਉਹਨਾਂ ਨੂੰ ਪਸੰਦ ਆ ਰਹੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਸ਼ੁਕਰੀਆ। ਤੇ ਫਿਰ ਸੁਣ ਲੈਂਦੇ ਆ ਜੀ ਪਸੰਦ ਮੇਰੀ ਆਵਾਜ਼ ਕਿਸ਼ੋਰ ਕੁਮਾਰ ਦੀ।
1: ਬੁੱਧ ਵੀਰ ਸ਼ੁਕਰ ਸ਼ਨੀ ਇਤਵਾਰ।

0: ਲੋ ਜੀ ਸਰੋਤਿਓ, ਇਹਨਾਂ ਲਤੀਫਿਆਂ ਦੇ ਨਾਲ ਹੀ, ਇਹਨਾਂ ਗੀਤਾਂ ਦੇ ਨਾਲ ਹੀ, ਸਾਡੇ ਸਰੋਤਿਆਂ ਦੇ ਪਿਆਰ ਦੇ ਨਾਲ ਹੀ, ਤੇ ਸ਼ਾਮ ਢਲੀ ਤੋ ਤੇਰੀ ਯਾਦੋਂ ਕਾ ਮੌਸਮ ਆ ਗਿਆ, ਸ਼ਾਮ ਢਲੀ ਤੋ ਤੇਰੀ ਯਾਦੋਂ ਕਾ ਮੌਸਮ ਆ ਗਿਆ, ਫਿਰ ਦਿਲ ਕੋ ਤੇਰਾ ਹੀ ਖਿਆਲ ਆ ਗਿਆ। ਔਰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਮੈਨੂੰ ਵਿਜੇ ਲਕਸ਼ਮੀ ਨੂੰ ਇੱਥੇ ਖਤਮ ਕਰਨ ਦਿੱਤੀ ਹੋ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਵਧੀਆ ਲੱਗਿਆ ਹੋਏਗਾ। ਔਰ ਧੰਨਵਾਦ ਕਰਦੇ ਹਾਂ ਜੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਅਤੇ ਇਸ ਦੇ ਨਾਲ ਹੀ ਵਿਜੇ ਲਕਸ਼ਮੀ ਸ਼ਾਮ ਸੁਹਾਨੀ ਨੂੰ ਇੱਥੇ ਕਹਿੰਦੀ ਹੈ ਜੀ ਆਪ ਜੀ ਤੋਂ ਇਜਾਜ਼ਤ ਲੈਂਦੀ ਹੈ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:45 ਹੋ ਰਿਹਾ ਹੈ। ਵੇਲਾ ਹੋ ਰਿਹਾ ਜੀ ਪ੍ਰੋਗਰਾਮ ਰੰਗੇ ਗਜ਼ਲ ਦਾ।

8:25 ਤੇ 25 ਸਕਿੰਟ ਪ੍ਰੋਗਰਾਮ ਚੱਲ ਰਿਹਾ ਰੰਗੇ ਗਜ਼ਲ ਹਾਊਸ ਹੁੰਦੇ ਪ੍ਰੋਗਰਾਮ ਦੇ ਵਿੱਚ ਅਗਲੀ ਗਜ਼ਲ ਫਰੀਦਾ ਖਾਨਮ ਦੀ ਆਵਾਜ਼ ਦੇ ਵਿੱਚ।

ਸਟੂਡੀਓ ਦੀ ਘੜੀ 'ਤੇ ਰਾਤ ਦੇ 11 ਵੱਜ ਕੇ 11 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਮੁੜ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।